ਦਬਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਇ ਤ੍ਰਿਤਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈ ਆ।

ਦਾਸ ਜੇ ਨਹਾਰ ਜਨ ਸਤਿਗੁਰ ਸੰਗਤ ਪਾਏ ਦਿਨ ਧੁਰ ਮਸਤਕ ਲਿਖਿਆ ਲਿਖਾ ਸਥਾਨ ਧਨ ਸਤਸੰਗ ਜਿਤ ਹਰਿ ਸਪਾਇਆ।

ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪ੍ਰਵਾਇਆ, ਸੂਖੇ ਕਾਸ਼ਟ ਹਰਿਆ, ਰਹਾਉ ਜਨਨ ਪਿਤਾ ਲੋਕ ਸੁਤ ਬਨਦਾ, ਕੋਈ ਨ ਕਿਸ ਕੀ ਧਰਿਆ, ਸਿਰ ਸਿਰ ਜਿਗ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ, ਉੜੇ ਉੜਿਆ ਵੈ ਸਹਿ ਕੋ ਸਾਧ, ਸਪਾਛੇ ਵਚਰੇ ਸ਼ਰਿਆ।

ਜਿਸਨੋ ਤੂੰ ਜਾਣੈ ਹੈ ਸੋਈ ਜਨ ਜਾਣੈ ਹਰ ਗੁਣ ਸਦੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਇ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰ

ਪੜਿਆ ਮੂਰਖ ਮੁਗਧਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ

ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਗਰਭਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਗਿਆ ਤਮਾਸਾ।

ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀ ਆ ਪੰਜ

ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿ ਸਿੰਘ ਜੀ, ਆਪ ਜੀ ਨੇ ਸੋਧਾ ਰਹਿਰਾ ਸਾਹਿਬ ਬਾਣੀ ਦੇ ਜਾਪ ਸਰਵਣ ਕੀਤੇ ਹਨ। ਆਓ ਹੁਣ ਗੁਰਬਾਣੀ ਕੀਰਤਨ ਨਾਲ ਜੁੜਦੇ ਹਾਂ। ਹਜ਼ੂਰੀ ਰੱਖ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਸਤਰੀ ਸੇਵਾ ਪ੍ਰਵਾਨ ਕਰਨ ਜੀ ਹੁਣ ਸਾਡੇ ਸਤਿਕਾਰ ਜੋ ਗਿਆਨੀ ਦਲਜੀਤ ਸਿੰਘ ਜੀ ਉਹਨਾਂ ਦੇ ਰਸਨਾਂ ਦੁਆਰਾ ਗੁਰੂ ਕਾ ਇਤਿਹਾਸ ਨੂੰ ਕਰੀਏ ਜੀ। ਇਤਨੀ ਸੇਵਾ ਪ੍ਰਵਾਨ ਕਰਨੀ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

विघ्न विनाशन सोए। वाहिगुरु जी की फतेह। विघ्न विनाशन सोए।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ, ਕਿਰਪਾ ਨਿਧਾਨ ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੀ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀ ਭਾ ਰਹੇ ਸਤਸੰਗੀ ਜਾਨੋ, ਆਪ ਜੀ ਬਹੁਤ ਵਡਭਾਗੀ ਹੋ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਬੜੇ ਪਿਆਰ ਦੇ ਨਾਲ ਆਪ ਜੀ ਨੂੰ ਗੁਰੂ ਕੀ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਵਾ ਰਹੇ ਸਨ। ਬੇਗਮਪੁਰਾ ਸ਼ਹਿਰ ਕੋ ਨਾਉ ਇੱਕ ਅਵਸਥਾ ਵੀ ਹੈ ਅਤੇ ਇੱਕ ਉਹ ਅਸਥਾਨ ਵੀ ਹੈ। ਐਸਾ ਅਸਥਾਨ ਹੈ ਜਿੱਥੇ ਮਨੁੱਖ ਜਦੋਂ ਗੁਰੂ ਕੀ ਕਿਰਪਾ ਨਾਲ ਉਸ ਸ਼ਹਿਰ ਦਾ ਵਾਸੀ ਬਣ ਜਾਂਦਾ ਹੈ ਨਾ, ਫਿਰ ਉੱਥੇ ਕੋਈ ਦੁੱਖ ਤਕਲੀਫ ਨਹੀਂ ਰਹਿ ਜਾਂਦੀ। ਉੱਥੇ ਆਨੰਦ ਹੀ ਆਨੰਦ ਹੈ, ਮਨੁੱਖ ਨੂੰ ਆਪਣਾ ਆਪ ਭੁੱਲ ਜਾਂਦਾ ਹੈ ਅਤੇ ਪਰਮਾਤਮਾ ਦੇ ਵਿੱਚ ਐਸੀ ਸੁਰਤ ਜੁੜਦੀ ਹੈ, ਉਹਦਾ ਹੀ ਰੂਪ ਹੋ ਜਾਂਦਾ ਹੈ। ਬੜੇ ਪਿਆਰ ਦੇ ਨਾਲ ਗੁਰੂ ਕੀ ਸੰਗਤ ਗੁਰੂ ਦੀ ਗੋਦ ਵਿੱਚ ਬੈਠ ਕੇ ਜੀਵਨ ਦਾ ਲਾਹਾ ਖਾਟ ਰਹੀ ਸੀ। ਆਓ, ਗੁਰੂ ਕੇ ਇਤਿਹਾਸ ਦੀ ਕਥਾ ਦਾ ਸਮਾਂ ਹੋਇਆ ਹੈ, ਸੋ ਬੜੇ ਪਿਆਰ ਦੇ ਨਾਲ ਗੁਰੂ ਇਤਿਹਾਸ ਸਰਵਣ ਕਰੀਏ। ਕੱਲ੍ਹ ਦੀ ਦੀਵਾਨ ਵਿੱਚ ਆਪ ਜੀ ਨੇ ਲੜੀਵਾਰ ਕਥਾ ਵਿੱਚ ਪ੍ਰਸੰਗ ਸਰਵਣ ਕੀਤਾ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਦੋਂ ਨਿਜ ਸਥਾਨ ਮਜਨੂੰ ਦੇ ਟਿੱਲੀ ਵਾਲੇ ਅਸਥਾਨ 'ਤੇ ਪਹੁੰਚੇ ਨੇ, ਸੰਗਤਾਂ ਗੁਰੂ ਕੇ ਦਰਸ਼ਨ ਕਰਨ ਵਾਸਤੇ ਆਈਆਂ ਨੇ। ਬ੍ਰਹਮਗਿਆਨੀ ਬਾਬਾ ਬੁੱਢਾ ਜੀ, ਗੁਰੂ ਕੀ ਫੌਜ, ਗੁਰੂ ਕੀ ਸੂਰਮੇ ਵੀ ਇੱਥੇ ਆਏ ਨੇ। ਦਿੱਲੀ ਦੀ ਸੰਗਤ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਈ ਹੈ। ਬੇਨਤੀ ਕੀਤੀ, ਮਹਾਰਾਜ ਸਾਡੇ ਮਨ ਵਿੱਚ ਬੜਾ ਪਛਤਾਵਾ ਸੀ, ਕਿਉਂਕਿ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਚੰਦੂ ਦੀ ਧੀ ਦਾ ਨਾਤਾ ਮੋੜਿਆ, ਉਸ ਤੋਂ ਬਾਅਦ ਇਸ ਦੁਸ਼ਟ ਨੇ ਗੁਰੂ ਘਰ ਦੇ ਨਾਲ ਐਸਾ ਮੱਥਾ ਲਾਇਆ, ਹਮੇਸ਼ਾ ਗੁਰੂ ਨੂੰ ਗੁਰੂ ਘਰ ਦੀ ਮਰਿਆਦਾ ਨੂੰ ਨੀਵਾਂ ਦਿਖਾਉਣ ਦਾ ਯਤਨ ਕੀਤਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਆਪਣੇ ਘਰ ਲਿਜਾ ਕੇ ਇਸ ਨੇ ਬੜਾ ਦੁੱਖ ਦਿੱਤਾ, ਉਪਰੰਤ ਉਹਨਾਂ ਨੂੰ ਸ਼ਹੀਦ ਕੀਤਾ ਹੈ। ਇਸ ਗੱਲ ਦਾ ਸਾਡੇ ਮਨ ਵਿੱਚ ਪਛਤਾਵਾ ਸੀ ਕਿ ਅਸੀਂ ਕਾਹਦੇ ਵਾਸਤੇ ਜੋ ਇਸ ਨੇ ਗੁਰੂ ਘਰ ਨੂੰ ਬੋਲੇ ਸਨ ਉਹ ਪੱਤਰਕਾ ਦੇ ਰੂਪ ਵਿੱਚ ਲਿਖ ਕੇ ਸਤਿਗੁਰੂ ਜੀ ਨੂੰ ਭੇਜਣਾ ਕੀਤਾ, ਪਰ ਜਦੋਂ ਹੁਣ ਆਪ ਜੀ ਨੇ ਇਸ ਨੂੰ ਪਕੜ ਕਰਕੇ ਇਹਦੇ ਕੀਤੇ ਹੋਏ ਕੁਕਰਮਾਂ ਦੀ ਸਜ਼ਾ ਦਿੱਤੀ ਹੈ, ਉਹ ਮਨ ਦੀਆਂ ਸਾਰੀਆਂ ਚਿੰਤਾਵਾਂ, ਮਨ ਦੇ ਸਾਰੇ ਚੋਰੇ ਦੂਰ ਹੋ ਗਏ ਹੈ। ਸੋ ਆਪ ਜੀ ਨੇ ਬੜੀ ਰਹਿਮਤ ਵਰਤਾਈ ਹੈ, ਦਇਆ ਕੀਤੀ ਹੈ, ਦਰਸ਼ਨ ਬਖਸ਼ੇ ਨੇ। ਸਤਿਗੁਰੂ ਜੀ ਦੀਆਂ ਆਸੀਸਾਂ ਲੈ ਕੇ ਇਹ ਆਪਣੇ ਆਪਣੇ ਘਰਾਂ ਨੂੰ ਗਏ ਨੇ। 52 ਰਾਜੇ ਲੈ ਕੇ ਦਰੋਗਾ ਹਰਦਾਸ ਸਤਿਗੁਰੂ ਜੀ ਦੇ ਪਾਸ ਆਇਆ ਹੈ। ਇਹਨਾਂ ਰਾਜਿਆਂ ਨੂੰ ਸਤਿਗੁਰੂ ਜੀ ਨੇ ਵਾਪਸ ਇਹਨਾਂ ਦਾ ਜਿਹੜਾ ਰਾਜ ਭਾਗ ਹੈ ਬਾਦਸ਼ਾਹ ਜਹਾਂਗੀਰ ਨੂੰ ਕਹਿ ਕੇ ਦਿਵਾਇਆ ਹੈ। ਬਾਦਸ਼ਾਹ ਦੇ ਨਾਲ ਇਹਨਾਂ ਦੀ ਫਿਰ ਸੰਧੀ ਕਰਵਾਈ ਹੈ ਅਤੇ ਸਮਝਾਇਆ ਹੈ ਕਿ ਕਦੇ ਵੀ ਬਾਦਸ਼ਾਹ ਦੇ ਉਲਟ ਤੁਸੀਂ ਨਹੀਂ ਜਾਣਾ, ਮਿਲ ਕੇ ਰਹਿਣਾ ਹੈ। ਸਤਿਗੁਰੂ ਜੀ ਨੇ ਐਸੀ ਸਿੱਖਿਆ ਦੇ ਕੇ ਇਹਨਾਂ ਨੂੰ ਇਹਨਾਂ ਦੇ ਇਲਾਕਿਆਂ ਵਿੱਚ ਜਿੱਥੇ ਜਿੱਥੇ ਇਹਨਾਂ ਦਾ ਰਾਜ ਭਾਗ ਸੀ ਉੱਥੇ ਭੇਜਿਆ। ਗੁਰੂ ਦੀ ਵਡਿਆਈ ਕਰਦੇ ਇਹ ਆਪਣੇ ਆਪਣੇ ਇਲਾਕੇ ਨੂੰ ਗਏ ਨੇ। ਇਹ ਸਾਰੀ ਕਥਾ ਆਪਾਂ ਕੱਲ੍ਹ ਸਰਵਣ ਕੀਤੀ ਸੀ। ਇਸ ਤੋਂ ਅੱਗੇ ਜਿਵੇਂ ਕਥਾ ਆਰੰਭ ਹੋ ਰਹੀ ਹੈ, ਆਓ ਗੁਰੂ ਕਿਰਪਾ ਕਰੀਏ, ਗੁਰੂ ਦੇ ਪਿਆਰ ਵਿੱਚ ਆਪਾਂ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਕਾ ਇਤਿਹਾਸ ਸਰਵਣ ਕਰੀਏ ਜੀ।
1: ਹਿਰਦੇ ਯਾਦ ਰੱਖਿਓ ਉਪਦੇਸ਼,
0: ਇਹਨਾਂ ਰਾਜਿਆਂ ਨੇ ਹਮੇਸ਼ਾ ਗੁਰੂ ਦਾ ਉਪਦੇਸ਼

0: ਤੇ ਸਤਿਗੁਰੂ ਜੀ ਦੇ ਨਾਲ ਮਿਲ ਕੇ ਅਸੀਂ ਸ਼ੁਭ ਬਚਨ ਬੋਲੇ ਨੇ, ਸਤਿਗੁਰੂ ਜੀ ਦੇ ਸ਼ੁਭ ਬਚਨਾਂ ਨੂੰ ਇਸ ਨੇ ਸੁਣਿਆ ਹੈ।
1: ਕਰ ਪ੍ਰਸੰਨ ਗੁਰ ਕੋ ਸਭ ਭਾਂਤੀ,
0: ਬਾਦਸ਼ਾਹ ਨੇ ਹਰ ਪ੍ਰਕਾਰ ਸਤਿਗੁਰੂ ਜੀ ਨੂੰ ਪ੍ਰਸੰਨ ਕੀਤਾ ਹੈ।
1: ਭਇਓ ਸ਼ਾਹੂ ਤਬ ਸ਼ੀਤਲ ਛਾਤੀ,
0: ਸਤਿਗੁਰੂ ਜੀ ਦੀ ਜਦੋਂ ਬਾਦਸ਼ਾਹ ਜਹਾਂਗੀਰ ਦੇ ਉੱਪਰ ਬਹੁਤੀ ਪ੍ਰਸੰਨਤਾ ਹੋਈ, ਸਤਿਗੁਰੂ ਦੀ ਖੁਸ਼ੀ ਵੇਖ ਕੇ ਜਹਾਂਗੀਰ ਦੀ ਛਾਤੀ ਸ਼ੀਤਲ ਹੋਈ ਹੈ, ਛਾਤੀ ਨੂੰ ਠੰਡ ਪਈ ਹੈ।
1: ਸ੍ਰੀ ਮੁਖ ਤੇ ਜਿਮ ਜਿਮ ਫੁਰਮਾਇਓ,
0: ਜਿਵੇਂ ਜਿਵੇਂ ਗੁਰੂ ਹਰਗੋਬਿੰਦ ਜੀ ਨੇ ਆਪਣੇ ਸ੍ਰੀ ਮੁਖ ਤੋਂ ਫੁਰਮਾਇਆ ਹੈ, ਵਚਨ ਕੀਤੇ ਹਨ।
1: ਤਿਮ ਤਿਮ ਕਰਿਓ ਹਿਰਦੇ ਹਰਖਾਇਓ,
0: ਬਾਦਸ਼ਾਹ ਜਹਾਂਗੀਰ ਨੇ ਤਿਵੇਂ ਤਿਵੇਂ ਮਨ ਵਿੱਚ ਖੁਸ਼ ਹੋ ਕੇ ਕੀਤਾ ਹੈ।
1: ਹੱਥ ਜੋੜ ਕਰ ਬਾਕ ਬਖਾਨਾ,
0: ਹੱਥ ਜੋੜ ਕੇ ਬੇਨਤੀ ਕੀਤੀ ਹੈ।
1: ਉਪਕਾਰੀ ਤੁਮ ਕਿਰਪਾ ਨਿਧਾਨਾ,
0: ਇਹ ਕਿਰਪਾ ਦੇ ਖਜ਼ਾਨੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪ ਜੀ ਬਹੁਤ ਵੱਡੇ ਪਰਉਪਕਾਰੀ ਹੋ।
1: ਨਿਰਣਾ ਕਰ ਮਹਿਮਾ ਅਬ ਜਾਨੀ,
0: ਤੇ ਹੁਣ ਮੈਂ ਨਿਰਣਾ ਕਰਕੇ ਆਪ ਜੀ ਦੀ ਮਹਿਮਾ ਨੂੰ ਜਾਣ ਲਿਆ, ਸਮਝ ਲਿਆ ਹੈ।
1: ਪੀਰ ਮਹਾ ਬ੍ਰਿਧ ਬਹੁਰ ਬਖਾਨੀ,
0: ਬੜੀ ਵਾਰ ਪੀਰ ਸਾਈਂ ਮੀਆਂ ਮੀਰ ਜੀ ਨੇ ਆਪ ਜੀ ਦੀ ਮਹਿਮਾ ਮੇਰੇ ਕੋਲ ਕਹੀ ਸੀ, ਉਹਨਾਂ ਕੋਲੋਂ ਸੁਣ ਕੇ ਤੇ ਨਹੀਂ ਮੇਰੇ ਮਨ ਵਿੱਚ ਯਕੀਨ ਬਣਿਆ, ਭਰੋਸਾ ਬਣਿਆ, ਪਰ ਹੁਣ ਤੁਹਾਡੀ ਸੰਗਤ ਕਰਕੇ, ਤੁਹਾਡੇ ਪਰਉਪਕਾਰ ਵੇਖ ਕਰਕੇ ਮੇਰੇ ਮਨ ਵਿੱਚ

0: ਸਿਮਰਦਾਨ, ਉਦੋਂ ਤੁਸੀਂ ਮੈਨੂੰ ਹਾਜ਼ਰ ਨਾਜ਼ਰ ਮਿਲਦੇ ਹੋ, ਉਦੋਂ ਹੀ ਤੁਹਾਡੇ ਹਾਜ਼ਰ ਨਾਜ਼ਰ ਦਰਸ਼ਨ ਪ੍ਰਾਪਤ ਹੁੰਦੇ ਹਨ।
1: ਨਿਤ ਰਾਖੀ ਆਪਣੇ ਮੈਂ ਮਾਨੇ,
0: ਤੇ ਨਿਤ ਰਾਖੀ ਆਪਣੇ ਮੈਂ ਮਾਨੇ, ਹਮੇਸ਼ਾ ਮੈਂ ਆਪਣੀ ਰਖਵਾਲੀ ਆਪ ਜੀ ਨੂੰ ਮੰਨਿਆ ਹੈ। ਮੈਂ ਇਹ ਗੱਲ ਮੰਨ ਲਈ ਹੈ ਕਿ ਤੁਸੀਂ ਹਮੇਸ਼ਾ ਮੇਰੀ ਰਖਵਾਲੀ ਮੇਰੀ ਰੱਖਿਆ ਕਰਦੇ ਹੋ।
1: ਤ੍ਰਾਸ ਕਸ਼ਟ ਮੇਰੀ ਹਬਹਾਨੀ,
0: ਜੋ ਡਰ ਦੁੱਖ ਸਭ ਕੁਝ ਆਪ ਜੀ ਨੇ ਮੇਰਾ ਨਾਸ਼ ਕਰ ਦਿੱਤਾ ਹੈ।
1: ਕਹੇ ਆਪ ਕੇ ਹਾਂ ਅਨੁਸਾਰਾ,
0: ਮਹਾਰਾਜ ਮੈਂ ਆਪ ਜੀ ਦੇ ਕਹੇ ਅਨੁਸਾਰ ਹਾਂ, ਜਿਵੇਂ ਆਪ ਜੀ ਕਹੋਗੇ ਨਾ ਉਸੇ ਹੀ ਤਰ੍ਹਾਂ ਚੱਲਾਂਗਾ।
1: ਸ਼੍ਰੀ ਗੁਰ ਰਹੋ ਮੋਰ ਰਖਵਾਰਾ,
0: ਮਹਾਰਾਜ ਬਸ ਕਿਰਪਾ ਕਰਿਓ ਇਸੇ ਤਰ੍ਹਾਂ ਮੇਰੇ ਰਖਵਾਲੇ ਬਣੇ ਰਹੇ ਹੋ।
1: ਸ਼੍ਰੀ ਗੁਰੂ ਗੋਬਿੰਦ ਕਹਿ ਸੁਨ ਸ਼ਾਹੂ,
0: ਸ਼੍ਰੀ ਹਰਗੋਬਿੰਦ ਕਹੇ ਸੁਨ ਸ਼ਾਹੂ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਬਾਦਸ਼ਾਹ ਸਾਡਾ ਵਚਨ ਧਿਆਨ ਦੀ ਨਾਲ ਸੁਣਨਾ ਕਰ।
1: ਸ਼ਰਧਾ ਧਰੇ ਜੇ ਗੁਰ ਘਰ ਮਾਹੂ,
0: ਭਾਵੇਂ ਕੋਈ ਵੀ ਹੈ ਨਾ ਜਿਹੜਾ ਵੀ ਗੁਰੂ ਘਰ ਦੇ ਵਿੱਚ ਸ਼ਰਧਾ ਰੱਖਦਾ, ਗੁਰੂ ਤੇ ਸ਼ਰਧਾ ਧਾਰਨ ਕਰਕੇ ਰੱਖਦਾ ਹੈ,
1: ਤਿਨਕੇ ਸਦਾ ਸਹਾਇਕ ਹੈ।
0: ਮਹਾਰਾਜ ਕਹਿੰਦੇ ਅਸੀਂ ਉਹਦੇ ਸਦਾ ਹੀ ਸਹਾਇਕ ਹਾਂ, ਰਖਵਾਲੇ ਹਾਂ।
1: ਲਾਜ ਆਪਣੀ ਕੋ ਨਿਰਭੈ,
0: ਤੇ ਅਸੀਂ ਆਪਣਾ ਜਿਹੜਾ ਧਰਮ ਹੈ ਸ਼ਰਨ ਆਇਆਂ ਦੀ ਲਾਜ ਰੱਖਦੇ, ਆਪਣੇ ਧਰਮ ਨੂੰ ਹਮੇਸ਼ਾ ਨਿਭਾਉਂਦੇ ਹਾਂ।
1: ਜਾਨੀ ਪਰਿਓ ਆਸਰੀ ਆਈ,
0: ਸਤਿਗੁਰੂ ਜੀ ਕਹਿੰਦੇ ਜਦੋਂ ਅਸੀਂ ਜਾਣ ਲੈਂਦੇ ਹਾਂ ਨਾ ਕਿ ਸਾਡੀ ਸ਼ਰਨ ਵਿੱਚ ਆਇਆ ਹੈ, ਸਾਡਾ ਆਸਰਾ ਇਹਨੇ ਗ੍ਰਹਿਣ ਕੀਤਾ ਹੈ, ਹੋਰ ਸਾਰੇ ਆਸਰੇ ਛੱਡ ਦਿੱਤੇ ਹੈ, ਜਦੋਂ ਇਸ ਤਰ੍ਹਾਂ ਇਹ ਬੇਨਤੀ ਕਰਦਾ ਹੈ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾਂ ਸਰਨ ਪਰੀ ਕੀ ਰਾਖੋ ਸਰਮਾ। ਸਤਿਗੁਰੂ ਜੀ ਕਹਿੰਦੇ ਜਦੋਂ ਆਣ ਕੇ ਕੋਈ ਬੇਨਤੀਆਂ ਕਰਦਾ ਹੈ, ਸ਼ਰਨ ਗ੍ਰਹਿਣ ਕਰਦਾ ਹੈ, ਆਸਰਾ ਲੈਂਦਾ ਹੈ, ਜਦੋਂ ਅਸੀਂ ਜਾਣ ਲੈਂਦੇ ਕਿ ਹੁਣ ਇਹਨੇ ਸਾਰੇ ਆਸਰੇ ਛੱਡ ਦਿੱਤੇ ਹੈ, ਤਾਂ ਅਸੀਂ ਉਸਦੀ ਜ਼ਰੂਰ ਮਦਦ ਕਰਦੇ ਹਾਂ, ਉਹਦੇ ਰਖਵਾਲੇ ਬਣਦੇ ਹਾਂ।
1: ਯੁਗ ਲੋਕਨ ਮੈਂ ਬਣੇ ਸਹਾਈ,
0: ਸਤਿਗੁਰੂ ਜੀ ਕਹਿੰਦੇ ਇੱਥੇ ਹੀ ਨਹੀਂ, ਅਸੀਂ ਦੋਵਾਂ ਲੋਕਾਂ 'ਚ ਉਹਦੇ ਸਹਾਇਕ ਬਣਦੇ ਹਾਂ, ਦੋਵਾਂ ਲੋਕਾਂ

0: ਗੁਰੂ ਸਾਹਿਬਾਨਾਂ ਨੂੰ ਭਲੀ ਪ੍ਰਕਾਰ ਪ੍ਰਸੰਨ ਕੀਤਾ, ਉਹਨਾਂ ਦੇ ਕੋਲ ਖੁਸ਼ੀਆਂ ਲਈਆਂ, ਪ੍ਰਸੰਨਤਾ ਲਈ ਹੈ, ਚੰਗੀ ਸੋਹਣੇ ਵਾਰ ਲਏ ਹਨ।
1: ਅਮਰੀ ਤੁਮਰੀ ਸੰਦ ਸਦੀਵਾ।
0: ਮਹਾਰਾਜ ਕਹਿੰਦੇ ਹੁਣ ਹੈ ਸਾਡੀ ਅਤੇ ਤੁਹਾਡੀ ਜਿਹੜੀ ਸਦਾ ਵਾਸਤੇ ਸੰਧੀ ਹੋ ਗਈ ਹੈ, ਮਿਲਾਪ ਬਣ ਗਿਆ ਹੈ।
1: ਗੁਰੂ ਸਹਾਇਕ ਸਿੱਖਣ ਥੀਵਾ।
0: ਤੇ ਗੁਰੂ ਜਿਹੜਾ ਹੈ ਨਾ, ਹਮੇਸ਼ਾ ਹੀ ਆਪਣੇ ਸਿੱਖਾਂ ਦਾ ਸਹਾਇਕ ਬਣਦਾ, ਸਹਾਇਕ ਹੁੰਦਾ ਹੈ।
1: ਨਿਮਕੈ ਸੁਣ ਕੈ ਸੀਸਨ ਵਾਯੋ।
0: ਇਸ ਤਰ੍ਹਾਂ ਸਤਿਗੁਰੂ ਜੀ ਨੇ ਵਚਨ ਕਹੇ ਨੇ, ਬਾਦਸ਼ਾਹ ਨੇ ਸੁਣੇ ਨੇ, ਬੜੇ ਪਿਆਰ ਨਾਲ ਸਤਿਗੁਰੂ ਜੀ ਨੂੰ ਸੀਸ ਨਵਾਇਆ ਹੈ ਇਸਨੇ।
1: ਉੱਠਿਓ ਸ਼ਾਹੂ ਨਿਜ ਸਦਨ ਸਿਧਾਇਓ।
0: ਗੁਰੂ ਦੀ ਆਗਿਆ ਲੈ ਕੇ ਬਾਦਸ਼ਾਹ ਆਪਣੇ ਘਰ ਨੂੰ ਗਿਆ ਹੈ।
1: ਸਤਿਗੁਰੂ ਤੇਰੇ ਆਪਣੇ
0: ਇਧਰ ਹੁਣ ਸਤਿਗੁਰ ਜੀ ਆਪਣੇ ਅਸਥਾਨ ਤੇ ਆਣ ਕੇ ਟੇਕ ਗਏ ਹਨ।
1: ਚੰਡ ਤਰੰਗ ਪਰ ਗਮਨੀ ਸੈਲ।
0: ਇਸ ਤੋਂ ਬਾਅਦ ਜਦੋਂ ਡੇਰੇ ਵਿੱਚ ਆ ਕੇ ਭੋਜਨ ਪ੍ਰਸ਼ਾਦ ਛਕਿਆ ਹੈ ਨਾ, ਸਤਿਗੁਰ ਜੀ ਨੇ ਲੰਗਰ ਪ੍ਰਸ਼ਾਦ ਛਕਣ ਤੋਂ ਬਾਅਦ ਫਿਰ ਘੋੜੇ ਉੱਪਰ ਸਵਾਰ ਹੋ ਕੇ ਸੈਲ ਕਰਨ ਵਾਸਤੇ ਸਤਿਗੁਰੂ ਜੀ

0: ਜਮਨਾ ਦੇ ਜਲ ਨੂੰ ਹੌਲੀ ਹੌਲੀ ਘੋੜੇ ਦੇ ਉੱਪਰ ਅਸਵਾਰ ਨੇ ਦੇਖਦੇ ਹੋਏ ਅੱਗੇ ਜਾ ਰਹੇ ਹਨ।
1: ਵੀਰ ਹਰਤਾ ਸੁੰਦਰ ਭੰਤੀ,
0: ਇਹ ਜਮਨਾ ਦਾ ਜਿਹੜਾ ਕੰਢਾ ਹੈ ਨਾ, ਇਸ ਕੰਢੇ ਤੇ ਬਹੁਤ ਜ਼ਿਆਦੀ ਹਰ ਪ੍ਰਕਾਰ ਦੀ ਸੁੰਦਰਤਾ ਹੈ।
1: ਦੂਰ ਜਾਏ ਕਰ ਉੱਤਰ ਤੁਰੰਗ,
0: ਇਸ ਤਰ੍ਹਾਂ ਚੱਲਦਿਆਂ ਚੱਲਦਿਆਂ ਸਤਿਗੁਰੂ ਜੀ ਨੇ ਜਮਨਾ

0: ਇਹਨਾਂ ਦੇ ਨਾਂ ਇੱਥੇ ਕਵੀ ਜੀ ਲਿਖ ਰਹੇ ਨੇ ਕਿ ਸਤਿਗੁਰੂ ਜੀ ਦੇ ਨਾਲ ਜਿਹੜੇ ਬਹੁਤੇ ਮਨੁੱਖ ਨੇ ਉਹ ਕੌਣ ਨੇ, ਉਹਨਾਂ ਦਾ ਕੀ ਨਾਂ ਹੈ। ਭਾਈ ਨੰਦਾ ਜੀ, ਭਾਈ ਸੰਘੇੜਾ ਜੀ ਵੀ ਸਤਿਗੁਰੂ ਜੀ ਦੇ ਨਾਲ ਇੱਥੇ ਖੜੇ ਹਨ।
1: ਜੇਠਾ ਅਮੀਆਂ ਹੀ ਹਰ ਜੋਰ,
0: ਭਾਈ ਜੇਠਾ ਜੀ, ਭਾਈ ਅਮੀਆਂ ਜੀ, ਭਾਈ ਹੀ ਹਰ ਜੀ ਇਤਿਆਦਿ।

0: ਖੜ੍ਹੇ ਹੋ ਕੇ ਇਸ ਦੇ ਪ੍ਰਵਾਹ ਨੂੰ ਦੇਖ ਰਹੇ, ਜਲ ਦਾ ਜਿਹੜਾ ਪ੍ਰਵਾਹ ਵਗ ਰਿਹਾ ਹੈ ਬੜੇ ਧਿਆਨ ਨਾਲ ਉਸ ਨੂੰ ਦੇਖ ਰਹੇ ਹਨ।
1: ਸ਼ਿਆਮਲ ਰੰਗ ਤਰੰਗਨ ਤਾਹੂ,
0: ਇਸ ਦਰਿਆ ਦੀਆਂ ਜਿਹੜੀਆਂ ਲਹਿਰਾਂ ਨੇ ਨਾ ਸਤਸੰਗ ਜੀ, ਇਹਨਾਂ ਦਾ ਕਾਲਾ ਰੰਗ, ਕਾਲੀ ਰੰਗ ਦੀਆਂ ਜਿਹੜੀਆਂ ਲਹਿਰਾਂ ਸਮੁੰਦਰ ਵਿੱਚੋਂ ਬਾਹਰ ਨੂੰ ਆ ਰਹੀਆਂ ਹਨ।
1: ਗੁਰ ਸੋ ਬੂਝਨ ਕੀਨ ਪਰਾਨੀ,
0: ਉਸ ਸਮੇਂ ਜਦੋਂ ਬੜੀ ਗੰਭੀਰਤਾ ਦੇ ਨਾਲ ਸਤਿਗੁਰੂ ਜੀ ਜਮਨਾ ਦੇ ਪਾਣੀ ਨੂੰ ਦੇਖ ਰਹੇ, ਲਹਿਰਾਂ ਵੱਲ ਦੇਖ ਰਹੇ ਨਾ, ਭਾਈ ਪੁਰਾਣਾ ਜੀ ਨੇ ਫਿਰ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਇੱਕ ਸਵਾਲ ਕੀਤਾ ਹੈ,
1: ਮਜਨੂੰ ਕੌਣ ਭਇਓ ਸਭ ਜਾਨੀ।
0: ਮਹਾਰਾਜ, ਮਜਨੂੰ ਕੌਣ ਹੋਇਆ ਹੈ, ਇਸ ਬਾਬਤ ਸਾਨੂੰ ਦੱਸਣਾ ਕਰੋ, ਅਸੀਂ ਸਾਰੀ ਇਸ ਦੀ ਬਾਬਤ ਜਾਣਨਾ ਕਰੀਏ।
1: ਜਹਾਂ ਹਮਾਰੋ ਡੇਰਾ ਹੈ,
0: ਜਿਸ ਅਸਥਾਨ ਤੇ ਮਹਾਰਾਜ ਸਾਡਾ ਡੇਰਾ ਆਪ ਜੀ ਟਿਕੀ ਹੋ ਨਾ, ਮਜਨੂੰ ਦਾ ਟਿੱਲਾ ਅਸਥਾਨ, ਉਸ ਦਾ ਕੀ ਇਤਿਹਾਸ ਹੈ, ਉਹਦੇ ਬਾਰੇ ਸਾਨੂੰ ਦੱਸਣਾ।

0: ਸੁਣ ਕੇ ਨਾ ਕੀਰਤ ਚਿਤ ਕੋ ਪ੍ਰੇਮ ਲਗਾਵਾ। ਮਜਨੂੰ ਨੇ ਇਹਨੂੰ ਵੇਖਣ ਵਾਸਤੇ ਕਹਿੰਦੇ ਮਨ ਵਿੱਚ ਪ੍ਰੇਮ ਲਾ ਲਿਆ ਹੈ।
1: ਅਪਰ ਨਾ ਸ਼ੁੱਧ ਮਨ ਤਹਾਂ ਟਿਕਾਵਾ,
0: ਹੋਰ ਇਹਨੂੰ ਕੋਈ ਖਬਰ ਸਾਰੀ ਨਹੀਂ, ਹੋਰ ਇਹਦਾ ਜਿਹੜਾ ਧਿਆਨ ਹੋਰ ਕਿਸੇ ਪਾਸੇ ਨਹੀਂ, ਬਸ ਮਨ ਇਸੇ ਪਾਸੇ ਹੀ ਨੇ ਟਿਕਾ ਲਿਆ ਹੈ।
1: ਲੈਲਾ ਲਵਪੁਰ ਵਿਖਿਆ ਚਿਤਾਰਤ,
0: ਇਹ ਲਾਹੌਰ ਦੇ ਵਿੱਚ ਰਹਿਣ ਵਾਲਾ ਸੀ ਮਜਨੂੰ, ਮਜਨੂੰ ਲਾਹੌਰ ਦਾ ਨਿਵਾਸੀ ਸੀ, ਉੱਥੇ ਹੀ ਇਹ ਲੈਲਾ ਨੂੰ ਚੇਤੇ ਕਰਦਾ ਸੀ।
1: ਰਾਤ ਦਿਵਸ ਇੱਕ ਰਸ ਬ੍ਰਿਤ ਧਾਰਤ,
0: ਰਾਤ ਦਿਨ ਇੱਕ ਰਸ ਆਪਣੀ ਜਿਹੜੀ ਬਿਰਤੀ ਸੀ ਧਿਆਨ ਸੀ ਉਹਨੇ ਇਸ ਪਾਸੇ ਲਾਇਆ ਹੋਇਆ ਸੀ।
1: ਇੱਕ ਦਿਨ ਚੜਿਓ ਸਦਨੀ ਮਿਲਿਓ,
0: ਇੱਕ ਦਿਨ ਦੀ ਗੱਲ ਹੈ ਕਿ ਊਠਣੀ ਦੇ ਉੱਪਰ ਨਾ ਇੱਕ ਅਸਵਾਰ ਚੜਿਆ ਹੈ, ਊਠਣੀ ਦੇ ਉੱਪਰ ਇੱਕ ਚੜਿਆ ਹੋਇਆ ਮਨੁੱਖ ਇਸ ਨੂੰ ਮਿਲਿਆ ਹੈ।
1: ਤਿਆਰ ਦਿੱਲੀਪੁਰ ਚੱਲਿਓ,
0: ਤਿਆਰ ਹੋ ਕੇ ਉਸ ਸਮੇਂ ਪੁੱਛਿਆ ਤੁਸੀਂ ਕਿੱਥੇ ਚੱਲੇ, ਉਹਨੇ ਦੱਸਿਆ ਕਿ ਮੈਂ ਦਿੱਲੀ ਨੂੰ ਚੱਲਿਆ
1: ਹਾਂ।
0: ਉਸ ਮਨੁੱਖ ਨੂੰ ਜਿਹੜਾ ਊਠਣੀ ਦੇ ਉੱਪਰ ਚੜਿਆ ਹੋਇਆ ਸੀ ਨਾ, ਮਜਨੂੰ ਆਪਣਾ ਸੁਨੇਹਾ ਦੇਣ ਲੱਗ ਪਿਆ।
1: ਕਹਿਤ ਕਹਿਤ ਇਹੋ ਪੰਥ ਅਸੀਸਾ,
0: ਇਹਨੇ ਪਿਆਰ ਦੇ ਵਿੱਚ ਆਪਣਾ ਸੁਨੇਹਾ ਜਿਹੜਾ ਉਹ ਲੈਲਾ ਨੂੰ ਦੇਣ ਵਾਸਤੇ ਉਹਨੂੰ ਦੱਸ ਰਿਹਾ ਹੈ ਕਿ ਉਹਦੇ ਨਾਲ ਹੀ ਦੱਸਦਾ ਹੋਇਆ ਕਹਿੰਦਾ ਕਹਿੰਦਾ ਜਿਹੜਾ ਇਸ ਰਸਤੇ 'ਤੇ ਚੱਲ ਪਿਆ।
1: ਸੰਗ ਛੱਡਣੀ ਕੇ ਚੱਲ ਆਇਓ,
0: ਅਤੇ ਉਹ ਵੀ ਜਿਹੜਾ ਊਠਣੀ ਦੇ ਉੱਪਰ ਅਸਵਾਰ ਮਨੁੱਖ ਸੀ ਨਾ ਮਜਨੂੰ, ਉਹਨੂੰ ਦੱਸਦਾ ਦੱਸਦਾ ਚੱਲਦਿਆਂ ਚੱਲਦਿਆਂ ਉੱਥੋਂ ਜਿਹੜਾ ਇਹ ਦਿੱਲੀ ਵਿੱਚ

0: ਜਿਹਦੇ ਨਾਲ ਇਹਦੇ ਨਾਲ ਚੱਲਿਆ ਹੈ।
1: ਦਿੱਲੀ ਵਿਖੇ ਆਣ ਕਰ ਹੇਰੀ,
0: ਜਦੋਂ ਇਹ ਦਿੱਲੀ ਪਹੁੰਚਿਆ ਨਾ, ਫਿਰ ਇਹਨੇ ਆਣ ਕੇ ਦੇਖਿਆ, ਇਹਨੂੰ ਜਦੋਂ ਪਤਾ ਲੱਗਿਆ ਕਿ ਮੈਂ ਇੱਥੇ ਦਿੱਲੀ ਆ ਪਹੁੰਚਿਆ, ਫਿਰ ਇੱਥੇ ਆਣ ਕੇ ਜਦੋਂ ਇਹਨੇ ਸਤਿਸੰਗ ਜੀ

0: ਨਾ ਮਜਨੂ ਨੂੰ ਫਿਰ ਇਹ ਗੱਲ ਕਹੀ ਜਿੱਥੇ ਇਹਨਾਂ ਦਾ ਮਿਲਾਪ ਹੋਇਆ ਸੀ।
1: ਅਬ ਤੂੰ ਖਰੋ ਰਹੋ ਇਸ ਥਾਨ,
0: ਹੁਣ ਤੂੰ ਨਾ ਇੱਥੇ ਹੀ ਇਸ ਅਸਥਾਨ ਤੇ ਹੀ ਉਹਨਾਂ ਚਿਰ ਖੜੇ ਰਹਿਣਾ ਹੈ।
1: ਮਿਲੂ ਆਈ ਕਰ ਮੈਂ ਪੁਨ ਤੋ ਹੀ,
0: ਜਿੰਨਾ ਚਿਰ ਮੈਂ ਦੁਬਾਰਾ ਤੈਨੂੰ ਇੱਥੇ ਆ ਕੇ ਮਿਲਦੀ ਨਹੀਂ ਹਾਂ, ਜਿੰਨਾ ਚਿਰ ਤੇਰੀ ਪਾਸ ਮੈਂ ਦੁਬਾਰਾ ਮਿਲਣ ਵਾਸਤੇ ਨਹੀਂ ਨਾ ਆਉਂਦੀ, ਉਹਨਾਂ ਚਿਰ ਤੂੰ ਇਸੇ ਜਗ੍ਹਾ ਤੇ ਖੜੇ ਰਹਿਣਾ ਹੈ।
1: ਰਹੋ ਉਡੀਕਤ ਇਸ ਥਲ ਮੋਹ।

ਇਹ ਰਹੇ ਹੋ। ਅਤੇ ਇਸ ਤਰ੍ਹਾਂ ਸਾਧ ਸੰਗਤ ਜੀ, ਸਤਿਗੁਰੂ ਜੀ ਕਹਿੰਦੇ ਉਹ ਜਿਹੜੀ ਲੈਲਾ ਸੀ ਨਾ ਮਜਨੂੰ ਨੂੰ ਕਹਿ ਕੇ, ਅਤੇ ਉਹ ਆਪ ਵਾਪਸ ਆਪਣੇ ਮਹੱਲਾਂ ਵਿੱਚ ਚਲੇ ਗਈ ਅਤੇ ਇਹ ਮਜਨੂੰ ਉਸੇ ਹੀ

0: ਮਜਨੂੰ ਸੀ। ਇਹ ਉਸ ਦੀ ਉਡੀਕ ਵਿੱਚ ਕਈ ਸਾਲ ਇੱਥੇ ਹੀ ਖੜਾ ਰਿਹਾ, ਉਹਨੂੰ ਚੇਤੇ ਕਰਦਾ ਰਿਹਾ।
1: ਨਹੀਂ ਦੇਹ ਕੀ ਸੁਧ ਕਬ ਲੀਤੇ,
0: ਇਹ ਇੰਨਾ ਉਹਦੇ ਪਿਆਰ ਵਿੱਚ ਕਹਿੰਦੇ ਮਸਤ ਸੀ, ਮਗਨ ਸੀ ਕਿ ਇਹਨੂੰ ਆਪਣੀ ਕੋਈ ਸਰੀਰ ਦੀ ਖਬਰ ਹੀ ਨਹੀਂ ਰਹੀ ਵੀ ਮੇਰਾ ਜਿਹੜਾ ਸਰੀਰ ਹੈ ਉਹਨੂੰ ਕੋਈ ਤਕਲੀਫ ਹੈ ਜਾਂ ਉਹਨੂੰ ਕੋਈ ਕਿਸੇ ਚੀਜ਼ ਦੀ ਜ਼ਰੂਰਤ ਹੈ। ਬਸ ਇਹਦਾ ਧਿਆਨ ਲੈਲਾ ਵਾਲੇ ਪਾਸੇ ਲੱਗਾ ਸੀ, ਇਹਨਾਂ ਉਹਦੇ ਪਿਆਰ ਵਿੱਚ ਇਹ ਮਸਤ ਸੀ।
1: ਕਾਸ਼ਟ ਸਮ ਸੁਸਕਿਓ ਤਨ ਸਾਰੋ,
0: ਇਹਦਾ ਸਾਰਾ ਜਿਹੜਾ ਸਰੀਰ ਸੀ ਨਾ ਸਾਧ ਸੰਗਤ ਜੀ, ਇੱਕ ਲੱਕੜ ਦਾ ਮੁੱਢ ਸੀ ਉਹਦੇ ਇੰਨੇ ਆਸਰੇ ਦੇ ਨਾਲ ਖੜਾ ਸੀ ਤੇ ਉਹਦੇ ਵਾਂਗ ਹੀ ਇਹਦਾ ਲੱਕੜ ਵਰਗਾ ਹੀ ਸਰੀਰ ਸੁੱਕ ਕਰਕੇ ਹੋ ਗਿਆ ਹੈ। ਇਧਰ ਜਿਹੜੀ ਲੈਲਾ ਸੀ ਇਹਨੇ ਕਦੇ ਮਨ ਵਿੱਚ ਇਹਨੂੰ ਚੇਤੇ ਹੀ ਨਹੀਂ ਕੀਤਾ, ਉਹਨੂੰ ਤੇ ਖਿਆਲ ਹੀ ਭੁੱਲ ਗਿਆ ਕਿ ਕੋਈ

ਇਹਦੇ ਅੰਦਰ ਜਿਹੜਾ ਪ੍ਰੇਮ ਸੀ ਉਹ ਸੱਚਾ ਸੀ ਸਤਿਸੰਗ ਜੀ। ਇਸ ਕਰਕੇ ਇਹ ਪ੍ਰੇਮ ਦੀ ਸ਼ਕਤੀ ਕਰਕੇ ਕਹਿੰਦੇ ਦੇ ਪ੍ਰਾਣ ਨਹੀਂ ਨਾਸ ਹੋਏ, ਭਾਵੇਂ ਕਈ ਸਾਲ ਭੁੱਖਾ ਧਿਆਇਆ, ਠੰਡ ਦੇ ਵਿੱਚ ਗਰਮੀ ਦੇ ਵਿੱਚ ਉੱਥੇ ਲੱਕੜ ਦੇ ਆਸਰੇ ਇੱਕ ਖੜਾ ਰਿਹਾ ਹੈ, ਪਰ ਇਹ ਜਿਉਂਦਾ ਰਿਹਾ, ਇਹਦੇ ਸਵਾਸ ਚੱਲਦੇ ਰਹੇ ਹੈ। ਇਹਦਾ ਮਨ ਬਹੁਤ ਇਕਾਗਰ ਹੋ ਚੁੱਕਿਆ ਸੀ, ਮਨ ਟਿਕ ਚੁੱਕਿਆ।

0: ਇੱਕ ਦਿਨ ਸਾਧ ਸੰਗਤ ਜੀ, ਲੱਕੜਾਂ ਵੱਢਣ ਵਾਲਾ ਮਨੁੱਖ ਜਿਹੜਾ ਹੈ ਇਸ ਜਗ੍ਹਾ ਤੇ ਚੱਲ ਕੇ ਆਇਆ,
1: ਜਾਣਿਓ ਕਾਠ ਕੁਠਾਰ ਚਲਾਇਓ।
0: ਉਹਨੇ ਜਾਣਿਆ ਕਿ ਇਹ ਸੁੱਕੀ ਹੋਈ ਲੱਕੜ ਹੈ, ਉਹਨੂੰ ਨਹੀਂ ਪਤਾ ਲੱਗਿਆ ਕਿਉਂਕਿ ਜਿਹੜਾ ਰੁੱਖ ਦਾ ਮੁੱਢ ਸੀ ਨਾ ਉਹਦੇ ਨਾਲ ਇਹ ਲੱਗਾ ਹੋਇਆ ਸੀ, ਲੱਗ ਕੇ ਖੜਾ ਸੀ ਤੇ ਸਰੀਰ ਸੁੱਕ ਕਰਕੇ ਲੱਕੜ ਵਰਗਾ ਹੀ ਹੋ ਗਿਆ। ਤੇ ਉਹਨੇ ਭਲੇਖੇ ਨਾਲ ਜਦੋਂ ਲੱਕੜ ਸਮਝ ਕੇ

0: ਤਦੋਂ ਇਹਨੂੰ ਸੂਝੀ ਆਈ, ਉਦੋਂ ਆਪਣੇ ਸਰੀਰ ਦੀ ਹੋਸ਼ ਆਈ ਅਤੇ ਇਹਦਾ ਧਿਆਨ ਜਿਹੜਾ ਇੰਨਾ ਪੱਕਾ ਲੈਲਾ ਦੇ ਵਿੱਚ ਲੱਗਾ ਹੋਇਆ ਸੀ, ਜੁੜਿਆ ਸੀ, ਇਹਨੂੰ ਆਪਣੇ ਆਪ ਦੀ ਕੋਈ ਖਬਰ ਹੀ ਨਹੀਂ ਸੀ। ਲੱਕੜ ਦੇ ਵਾਂਗ ਜਿਵੇਂ ਲੱਕੜ ਹੁੰਦੀ, ਇਹਦਾ ਸਰੀਰ ਹੋ ਚੁੱਕਿਆ ਸੀ ਅਤੇ ਆਕੜ ਕੇ ਖੜ੍ਹਾ ਸੀ। ਜਦੋਂ ਜਿਹੜਾ ਲੱਕੜ ਹਾਰਾ ਸੀ ਉਸਨੇ ਇਹਦੇ ਸਰੀਰ ਦੇ ਕੁਹਾੜੇ ਦਾ ਵਾਰ ਕੀਤਾ, ਉਸ ਵੇਲੇ ਫਿਰ ਇਹਨੂੰ ਆਪਣੇ ਸਰੀਰ ਦੀ ਸੋਝੀ ਆਈ ਹੈ।
1: ਕਹੋ ਲੈਲਾ ਤੂੰ ਹੈ ਅਭਿਆਈ।
0: ਉਸ ਸਮੇਂ ਫਿਰ ਇਹਦੇ ਮੁੱਖ ਦੇ ਵਿੱਚੋਂ ਇਹਦੀ ਜ਼ਬਾਨ ਤੋਂ ਇਹ ਸ਼ਬਦ ਨਿਕਲੇ ਕਿ ਹੇ ਲੈਲਾ ਤੂੰ ਕਿਉਂ ਨਹੀਂ ਆਈ। ਇਹਨੇ ਫਿਰ ਉਸ ਵੇਲੇ ਕਹੋ ਲੈਲਾ ਅਤੇ ਇਹ ਗੱਲ ਕਹੀ ਕਿ ਤੂੰ ਆ ਗਈ ਹੈ।
1: ਪ੍ਰਥਮ ਤ੍ਰਾਸ ਕਰ ਪੁੰਨ ਤਿਸ ਜਾਨਾ।
0: ਜਦੋਂ ਸਤਸੰਗ ਜੀ ਮਜਨੂੰ ਨੇ ਇਹ ਗੱਲ ਕਹੀ ਨਾ, ਅਤੇ ਜਦੋਂ ਉਸ ਲੱਕੜਹਾਰੀ ਨੇ ਇਹਦੀ ਆਵਾਜ਼ ਸੁਣੀ ਹੈ, ਪਹਿਲਾਂ ਡਰਿਆ ਅਤੇ ਫਿਰ ਉਸਨੇ

0: ਕਿ ਉਸ ਮਨੁੱਖ ਨੇ ਜਾ ਕੇ ਬਾਦਸ਼ਾਹ ਨੂੰ ਜਾ ਕੇ ਖਬਰ ਦਿੱਤੀ, ਸਾਰੀ ਗੱਲ ਦੱਸੀ ਤੇ ਸੁਣ ਕੇ ਬਾਦਸ਼ਾਹ ਡਰ ਗਿਆ।
1: ਲੈਲਾ ਕੋ ਭੇਜਲ ਤਬ ਕਰਿਓ।
0: ਉਸ ਵੇਲੇ ਬਾਦਸ਼ਾਹ ਨੇ ਆਪਣੀ ਪੁੱਤਰੀ ਲੈਲਾ ਨੂੰ ਮਜਨੂੰ ਨੂੰ

0: ਉਸ ਵੇਲੇ ਸਤਸੰਗ ਜੀ ਇਹਦਾ ਜਿਹੜਾ ਧਿਆਨ ਸੀ ਪਹਿਲਾਂ ਤਾਂ ਪਿਆਰ ਜਿਹੜਾ ਸੀ ਨਾ ਉਹ ਲੈਲਾ ਵਾਲੇ ਪਾਸੇ ਸੀ, ਉਹਦੀ ਬਿਰਤੀ ਜਿਹੜੀ ਸੀ ਪਹਿਲਾਂ ਧਿਆਨ ਸੁਰਤੀ ਇਹਦੀ ਇਸੇ ਪਾਸੇ ਸੀ, ਪਰ ਫਿਰ ਹੌਲੀ ਹੌਲੀ ਉਹਦਾ ਜਿਹੜਾ ਧਿਆਨ ਹੈ ਨਾ ਉਹ ਪਰਮੇਸ਼ੁਰ ਦੇ ਵਾਲੇ ਪਾਸੇ ਲੱਗ ਗਿਆ, ਉਹ ਪਰਮੇਸ਼ੁਰ ਦੇ ਪ੍ਰੇਮ ਰੰਗ ਵਿੱਚ ਐਸਾ
1: ਭਿੱਜਿਆ ਕਰਕੇ
0: ਸਾਰੇ ਪਾਸੇ ਆਪਣਾ ਜਿਹੜਾ ਉਹਨੇ ਧਿਆਨ ਸੰਕੋਚ ਲਿਆ, ਫਿਰ ਉਹਨੂੰ ਸੰਸਾਰ ਦੀ ਜਾਂ ਇਹ ਜਿਹੜੇ ਸੰਸਾਰ ਦੀ ਪਿਆਰ ਦੀ ਸੀ ਨਾ ਖਬਰ ਉਹ ਭੁੱਲ ਗਈ, ਆਹ ਦੁਨਿਆਵੀ ਪਿਆਰ ਭੁੱਲ ਗਿਆ ਅਤੇ ਉਹਨੂੰ ਪਰਮਾਤਮਾ ਦਾ ਪਿਆਰ ਫਿਰ ਚੇਤੇ ਆ ਗਿਆ, ਉਹਦਾ ਧਿਆਨ ਉਸ ਪਾਸੇ ਲੱਗ ਗਿਆ।
1: ਲੱਗਿਓ ਪਰਮੇਸ਼ੁਰ ਸੰਗ ਵਿਚਰਕਾ,
0: ਫਿਰ ਪਰਮੇਸ਼ੁਰ ਦੇ ਨਾਲ ਐਸਾ ਇਹਦਾ ਪਿਆਰ ਬਣਿਆ, ਇਹਦੇ ਮਨ ਵਿੱਚ ਜਦੋਂ ਵਿਚਾਰ ਆਈ ਕਿ ਜਿਹੜਾ ਦੁਨਿਆਵੀ ਪਿਆਰ ਹੈ ਨਾ ਇਹ ਤਾਂ ਝੂਠਾ ਹੈ, ਮੇਰੇ ਨਾਲ ਵਾਅਦਾ ਕਰਕੇ ਕਿ ਉਹ ਆਈ ਨਹੀਂ ਹੈ, ਇਸ ਕਰਕੇ ਸਤਸੰਗ ਜੀ ਮਨ ਵਿੱਚ ਐਸਾ ਵੈਰਾਗ ਪੈਦਾ ਹੋਇਆ ਕਿ ਪਰਮੇਸ਼ੁਰ ਦੇ ਨਾਲ ਪਿਆਰ ਬਣ ਗਿਆ, ਉਹਦੇ ਰੰਗ ਵਿੱਚ ਐਸਾ ਇਹ ਰੰਗਿਆ ਗਿਆ।
1: ਲੈਲਾ ਦਿਸਤੀ ਪ੍ਰੇਮ ਉਖਾਰਾ,
0: ਲੈਲਾ ਵੱਲੋਂ ਆਪਣਾ ਜਿਹੜਾ ਪ੍ਰੇਮ ਸੀ ਆਪਣਾ ਧਿਆਨ ਸੀ ਨਾ ਉਹ ਪੁੱਟ ਕਰਕੇ ਆਪਣੀ ਜਿਹੜੀ ਬਿਰਤੀ ਹੈ ਉਹ ਪਰਮੇਸ਼ੁਰ ਵਾਲੇ ਪਾਸੇ ਜੋੜ ਲਈ।
1: ਪ੍ਰਭ ਸੋ ਲੱਗੀ ਬ੍ਰਿਤ ਇੱਕ ਸਾਰਾ,
0: ਹੁਣ ਜਿਹੜਾ ਇੱਕ ਸਾਰ ਇਹਦੀ ਬਿਰਤੀ ਇਹਦਾ ਧਿਆਨ ਪਰਮੇਸ਼ੁਰ ਵਾਲੇ ਪਾਸੇ ਜੁੜ ਗਿਆ ਹੈ।
1: ਭਇਓ ਸੰਤ ਪੂਰਨ ਇਸ ਸਥਾਨ,
0: ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੱਸਦੇ ਫਿਰ ਇਸ ਸਥਾਨ 'ਤੇ ਪਰਮੇਸ਼ੁਰ ਜੀ ਦੀ ਐਸੀ ਉਹਨੇ ਬੰਦਗੀ ਕੀਤੀ ਕਿ ਉਹ ਪੂਰਨ ਸੰਤ ਬਣ ਗਿਆ, ਜਿਸ ਕਰਕੇ ਇਸ ਥਾਂ ਦਾ ਜਿਹੜਾ ਨਾਂ ਜਿਹੜਾ ਹੈ ਨਾ ਮਜਨੂੰ ਦਾ ਟਿੱਲਾ ਪਿਆ ਹੈ। ਸਤਿਗੁਰੂ ਜੀ ਕਹਿੰਦੇ ਭਾਈ ਉਹ ਸੰਤ ਪੂਰਨ ਸਥਾਨ, ਇਸ ਸਥਾਨ 'ਤੇ ਫਿਰ ਉਸਨੇ ਐਸੀ

0: ਨੇ ਭਾਈ ਪ੍ਰਾਣਾ ਜੀ ਅਤੇ ਹੋਰ ਜਿਹੜੇ ਗੁਰਮੁਖ ਪਿਆਰੇ ਸਨ ਉਹਨਾਂ ਨੂੰ ਦੱਸਿਆ ਹੈ।
1: ਸੁਣ ਕਰ ਸਿੱਖਣ ਲਖਿਓ ਪ੍ਰਸੰਗ,
0: ਸਿੱਖਾਂ ਨੇ ਸੁਣ ਕੇ ਸਾਰਾ ਜਿਹੜਾ ਪ੍ਰਸੰਗ ਸੀ ਉਹ ਜਾਣ

0: ਮਹੱਲਾ ਵਿੱਚ ਬਾਦਸ਼ਾਹ ਬੈਠਾ ਹੈ ਨਾ, ਸੋਹਣੇ ਘਰ ਦੇ ਵਿੱਚ ਉੱਥੇ ਗਏ ਹਨ।
1: ਚੰਦਨ ਚੌਂਕੀ ਚਾਰ ਚਕੋਨੀ,
0: ਸਤਿਗੁਰੂ ਜੀ ਦੇ ਬੈਠਣ ਵਾਸਤੇ ਸਤਿਕਾਰ ਵਾਸਤੇ ਚੰਦਨ ਦੀ ਚਨੁਕਰੀ ਜਿਹੜੀ ਚਾਰ ਕੋਨਿਆਂ ਵਾਲੀ ਸੁੰਦਰ ਜਿਹੜੀ ਚੌਂਕੀ ਹੈ ਉਹ ਲਾਈ ਹੈ।
1: ਸੁਜਨੀ ਸੀਤ ਸ਼ਾਦ ਕਰ ਲੋਨੀ,
0: ਸੋਹਣੀ ਜਿਹੜੀ ਵਛਾਈ ਹੈ ਉਹਦੇ ਨਾਲ ਇਸ ਚੌਂਕੀ ਨੂੰ ਢਕਿਆ ਹੈ।
1: ਕਿਸੇ ਉੱਪਰ ਸਨਮਾਨ ਬਿਠਾਏ,
0: ਬੜੇ ਸਨਮਾਨ ਦੇ ਨਾਲ ਬਾਦਸ਼ਾਹ ਨੇ ਬੇਨਤੀ ਕਰਕੇ ਸਤਿਗੁਰੂ ਜੀ ਨੂੰ ਉਸ ਚੌਂਦਨ ਦੀ ਜੋ ਚੌਂਕੀ ਹੈ ਉਹਦੇ ਉੱਪਰ ਬਿਠਾਇਆ ਹੈ।
1: ਬੰਦੇ ਸ਼ਾਹੋ ਸਹਿਤ ਸਮੁਦਾਏ,
0: ਬਾਦਸ਼ਾਹ ਦੇ ਸਮੇਤ ਸਾਰੇ ਜਿੰਨੇ ਵੀ ਇਹਦੇ ਅਹਿਲਕਾਰ ਵਜ਼ੀਰ ਅਮੀਰ ਸਨ ਸਾਰਿਆਂ ਨੇ ਸਤਿਗੁਰੂ

0: ਪਿਆਰੀਆਂ ਦੀ ਗੱਲ ਹੈ, ਉਹ ਬੜੀ ਰਸਦਾਇਕ ਹੁੰਦੀ ਹੈ, ਬੜੇ ਆਨੰਦ ਨੂੰ ਦੇਣ ਵਾਲੀ ਹੁੰਦੀ ਗੱਲ ਹੈ ਭਾਵਨਾ ਦੀ। ਜਦੋਂ ਪਿਆਰ ਨਾਲ ਕੋਈ ਗੱਲ ਕਰਦਾ ਹੈ ਤਾਂ ਐਸਾ ਉੱਥੇ ਰਸ ਵਾਲਾ ਆਨੰਦ ਵਾਲਾ ਮਾਹੌਲ ਬਣਦਾ, ਪਤਾ ਹੀ ਨਹੀਂ ਲੱਗਦਾ, ਦੋਵੇਂ ਪਾਸੇ ਜਿਹੜੇ ਨਾ ਬੜੇ ਮਸਤ ਹੋ ਜਾਂਦੇ ਹੈ। ਇਸ ਤਰ੍ਹਾਂ ਦੋਵਾਂ ਪਾਸਿਆਂ 'ਤੇ ਜਦੋਂ ਪਿਆਰ ਦੇ ਨਾਲ ਰੱਬ ਦੇ ਪਿਆਰਿਆਂ ਦੀਆਂ ਗੱਲਾਂ ਹੋਣ ਲੱਗੀਆਂ, ਬਾਦਸ਼ਾਹ ਅਤੇ ਸਤਿਗੁਰੂ ਜੀ ਵੀ ਬੜੇ ਆਨੰਦ ਦੇ ਵਿੱਚ ਮਸਤ ਹੋ ਗਏ।
1: ਬੋਲ ਸ਼੍ਰੀ ਹਰਗੋਬਿੰਦ ਉਚਾਰਿਓ।
0: ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਸ਼੍ਰੀ ਮੁਖ ਤੋਂ ਇਹ ਵਚਨ ਉਚਾਰਨ ਕੀਤਾ।
1: ਕਮਲ ਸੁਧਾਸਰ ਹਮ ਚਿਤ ਧਾਰਿਓ।
0: ਸਤਿਗੁਰੂ ਜੀ ਕਹਿੰਦੇ ਬਾਦਸ਼ਾਹ ਹੁਣ ਅਸੀਂ ਮਨ ਵਿੱਚ ਧਾਰਨ ਕੀਤਾ ਹੈ, ਅੰਮ੍ਰਿਤਸਰ ਵਾਪਸ ਜਾਣਾ ਹੈ।
1: ਚਿਤਕ ਮਾਸ ਬੀਤੇ ਇੱਥੇ ਆਏ,
0: ਕਿਉਂਕਿ ਇੱਥੇ ਆਇਆ ਨੂੰ ਸਾਨੂੰ ਕਈ ਮਹੀਨੇ

0: ਇਹ ਸਮੇਂ ਦੀ ਵਿਚਾਰ ਕਰਕੇ, ਕਿਉਂਕਿ ਬਾਦਸ਼ਾਹ ਦੇ ਕਈ ਰਜੇਵੇਂ ਹੁੰਦੇ ਨੇ, ਇਸ ਉਹਨਾਂ ਰਜੇਵਿਆਂ ਬਾਬਤ ਵਿਚਾਰ ਕਰਕੇ ਬਾਦਸ਼ਾਹ ਨੂੰ ਦੱਸਿਆ ਹੈ।
1: ਤ੍ਰੋਦਸ ਵੀਰਵਾਰ ਹੈ ਪਰਸੋਂ,
0: ਉਹ ਕਹਿਣ ਲੱਗੇ ਕਿ ਜਿਹੜਾ ਤ੍ਰੋਦਸ ਭਾਵ ਕਿ ਪਰਸੋਂ ਵੀਰਵਾਰ ਹੈ,
1: ਪਿਆਨਾ ਤਬ ਦਿਨ ਬਰਸੋ,
0: ਉਸ ਦਿਨ ਤੁਸੀਂ ਬਾਦਸ਼ਾਹ ਜੀ ਤੁਹਾਡੇ ਕੋਲ ਅੱਗੇ ਜਿਹੜਾ ਸਮਾਂ ਹੈ ਨਾ ਉਹ ਰਜੇਵਿਆਂ ਤੋਂ ਰਹਿਤਾ, ਤੇ ਤੁਸੀਂ ਪਰਸੋਂ ਵੀਰਵਾਰ ਵਾਲੇ ਦਿਨ ਇਥੋਂ ਹੁਣ ਸਤਿਗੁਰੂ ਜੀ ਦੇ ਨਾਲ ਚੱਲਣਾ ਕਰਿਓ।
1: ਸੁਣਿਓ ਸਭਨ ਕੀਲਸ ਨਿਜ ਤਿਆਰੀ,
0: ਬਾਦਸ਼ਾਹ ਦੇ ਨਾਲ ਮਿਲ ਕੇ ਜਦੋਂ ਵਜ਼ੀਰਾਂ ਨੇ ਐਲਗੀਰਾਂ ਨੇ ਇਹ ਵਿਚਾਰ ਕੀਤੀ।

0: ਜੋ ਨਿਸ਼ਚਾ ਨਿਸ਼ਚੇ ਜਿਹੜੀ ਇਮਾਦਤ ਧਾਰਨ ਕੀਤੀ ਹੈ, ਮਨ ਵਿੱਚ ਜਾ ਕੇ ਨਿਸ਼ਚਾ ਧਾਰਨ ਕੀਤਾ ਹੈ,
1: ਸ੍ਰੀ ਸਤਿਗੁਰ ਡੇਰੇ ਚੱਲ ਆਏ।
0: ਇਸ ਤੋਂ ਬਾਅਦ ਹੁਣ ਸਤਿਗੁਰੂ ਜੀ ਆਪਣੇ ਡੇਰੇ

0: ਗਿਆ ਹੈ ਨਾ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਨੂੰ ਜਾਣ ਦੀ ਤਿਆਰੀ ਕੀਤੀ ਨੀ ਵੀ ਚੱਲ ਕੇ ਆਇਆ ਹੈ
1: ਪਦ ਅਰਬਿੰਦਨ ਪਰ ਲਪਟਾਇਓ
0: ਆਣ ਕੇ ਘੁੱਟ ਕੇ ਸਤਿਗੁਰੂ ਜੀ ਦੇ ਉਸਨੇ ਚਰਨ ਪਕੜ ਲਏ ਹਨ
1: ਤਦ ਸਤਿਗੁਰ ਬਹੁ ਕਰਨਾ ਕਰੀ
0: ਉਸ ਸਮੇਂ ਇਹਦੇ ਤੇ ਵੀ ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਹੈ
1: ਇਹਦੇ ਅਵਿਦਿਆ ਤਿਸ ਕੀ ਹਰੀ
0: ਇਹਦੇ ਅੰਦਰ ਦੀ ਜਿਹੜੀ ਅਵਿਦਿਆ ਸੀ ਅਗਿਆਨਤਾ ਸੀ ਨਾ ਅਗਿਆਨਤਾ ਦਾ ਹਨੇਰਾ ਸਤਿਗੁਰੂ ਜੀ ਨੇ ਦੂਰ ਕਰ ਦਿੱਤਾ ਗਿਆਨ ਦਾ ਪ੍ਰਕਾਸ਼ ਕਰ ਦਿੱਤਾ ਹੈ
1: ਸਤਨਾਮ ਸਿਮਰੋ ਲਿਵ ਲਾਈ
0: ਨਾਲ ਉਪਦੇਸ਼ ਦਿੱਤਾ ਹੈ ਕਿ ਭਾਈ ਹਰਦਾਸ ਹੁਣ ਦੋਨਾਂ ਹਮੇਸ਼ਾ ਹੀ ਸੁਰਤ ਜੋੜ ਕੇ ਲਿਵ ਲਾ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਹੈ
1: ਮਮ ਮੂਰਤ ਧਰ ਧਿਆਨ ਬਣਾਈ
0: ਮਮ ਮੂਰਤ ਧਰ ਧਿਆਨ ਬਣਾਈ ਤੇ ਸਾਡਾ ਜਿਹੜਾ ਸਰੂਪ ਹੈ ਨਾ ਇਸ

0: ਕੋਈ ਸੰਕਟਮਈ ਸਮਾਂ ਆਵੇ ਨਾ, ਦੁਖਦਾਈ ਸਮਾਂ ਆਵੇ, ਤੇ ਉਸ ਵੇਲੇ ਤੂੰ ਸਤਿਕਾਰ ਦੇ ਨਾਲ ਸਾਨੂੰ ਯਾਦ ਕਰੀ।
1: ਤਤਸ਼ਨ ਹਮ ਹੋਵੇ ਤੋ ਬਹਾਦਰ।
0: ਮਹਾਰਾਜ ਕਹਿੰਦੇ ਉਸੇ ਵੇਲੇ ਤੁਰੰਤ ਹੀ ਅਸੀਂ ਤੇਰੇ ਰੱਖਿਆ ਵਾਸਤੇ ਹਾਜ਼ਰ ਹੋਵਾਂਗੇ, ਤੇਰੇ ਰਖਵਾਲੇ ਬਣਾਂਗੇ।
1: ਅਪਰ ਨਰਨ ਕੋ ਸਿੱਖੀ ਦੀਜੈ।
0: ਹੋਰ ਜਿਹੜੇ ਮਨੁੱਖ ਨੇ ਉਹਨਾਂ ਨੂੰ ਮੈਂ ਸਿੱਖੀ ਦ੍ਰਿੜ ਕਰਵਾਉਣਾ ਕਰ, ਉਹਨਾਂ ਨੂੰ ਸਿੱਖੀ ਦਾ ਉਪਦੇਸ਼ ਦੇਣਾ ਕਰ।
1: ਸੰਗਤ ਮਿਲ ਗੁਰੂ ਜਪੀਜੈ।
0: ਸੰਗਤ ਕਰਨੀ ਹੈ, ਸੰਗਤ ਵਿੱਚ ਮਿਲ ਕੇ ਗੁਰੂ ਗੁਰੂ ਜਪਣਾ, ਗੁਰੂ ਦਾ ਨਾਮ ਜਪਣਾ ਹੈ।
1: ਜਥਾ ਨਿਕਟ ਅਬ ਦਰਸ਼ਨ ਕਰੈ।
0: ਜਥਾ ਨਿਕਟ ਅਬ ਦਰਸ਼ਨ ਕਰੈ, ਜਿਵੇਂ ਹੁਣ ਤੂੰ ਸਾਡੇ ਕੋਲ ਆ ਕੇ ਸਾਡੇ ਦਰਸ਼ਨ ਕਰਦਾ ਹੈ।
1: ਤਥਾ ਮਹਾ ਫਲ ਸੰਮਤ ਧਰੈ।
0: ਇਸੇ ਤਰ੍ਹਾਂ ਕਹਿੰਦੇ ਜੇ ਸਾਲ ਬਾਅਦ ਵੀ ਤੂੰ ਸਾਡੇ ਕੋਲ ਆਵੇਂਗਾ ਨਾ ਦਰਸ਼ਨ ਕਰਨ, ਤੇ ਤੈਨੂੰ ਬਹੁਤ ਵੱਡਾ ਫਲ ਪ੍ਰਾਪਤ ਹੋਵੇਗਾ।
1: ਸੁਣ ਔਰ ਪ੍ਰੇਮ ਬਲੋਚਨ ਭਰੀ।
0: ਤਥਾ ਮਹਾਫਲ ਸੰਮਤ ਧਰੈ। ਤੇ ਇੱਥੇ ਸਤਿਗੁਰੂ ਜੀ ਕਹਿੰਦੇ ਜਦੋਂ ਸੰਗਤ ਕਰੇਗਾ, ਗੁਰੂ ਗੁਰੂ ਜਪੇਗਾ, ਹੋਰਨਾਂ ਨੂੰ ਗੁਰੂ ਨਾਲ ਜੋੜੇਗਾ, ਇਸੇ ਤਰ੍ਹਾਂ ਹੀ ਸਾਡੀ ਮਿਲਾਪ ਦਾ ਫਲ ਤੈਨੂੰ ਜਿਹੜਾ ਹੈ ਨਾ ਉਹ ਸਾਰਿਆਂ ਦੀ ਸਿਹਤ ਪ੍ਰਾਪਤ ਹੋਵੇਗਾ। ਹੁਣ ਔਰ ਪ੍ਰੇਮ ਬਲੋਚਨ ਭਰੀ। ਭਾਈ ਹਰਦਾਸ ਜੀ ਨੇ, ਦਰੋਗਾ ਹਰਦਾਸ ਜੀ ਨੇ ਜਦੋਂ ਗੁਰੂ ਕੇ ਵਚਨ ਸੁਣੇ ਨਾ, ਤੇ ਪ੍ਰੇਮ ਦੇ ਨਾਲ ਇਹਦੇ ਨੇਤਰ ਭਰ ਆਏ ਹਨ।
1: ਗੁਰ ਵਿਛੜਨ ਤੇ ਦੁੱਖ ਬਹੁ ਕਰੀ।
0: ਗੁਰੂ ਦੇ ਵਿਛੋੜੇ ਕਰਕੇ ਬੜਾ ਦੁੱਖ ਧਾਰਨ ਕੀਤਾ। ਸਤਸੰਗ ਜੀ ਗੱਲ ਹੈ ਮਹਿਸੂਸ ਦੀ, ਅਹਿਸਾਸ ਦੀ, ਜਿਹਨੂੰ ਅਹਿਸਾਸ ਹੋ ਜਾਂਦਾ ਹੈ ਵਿਛੋੜੇ ਦਾ, ਉਹਨੂੰ ਪਤਾ ਲੱਗਦਾ ਹੈ ਕਿ ਬਿਰਹਾ ਬਿਰਹਾ ਆ ਕੀ ਹੈ, ਬਿਰਹਾ ਸੂ ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਣ ਨੁਕਸਾਨ। ਬਾਬਾ ਫਰੀਦ ਜੀ ਕਹਿੰਦੇ ਹੈ ਵਿਛੋੜੇ ਦੇ ਬਾਬਤ, ਬਿਰਹਾ ਜਿਹੜਾ ਹੈ ਜਿਹਨੂੰ ਤੇ ਇਸ ਦਾ ਅਹਿਸਾਸ ਹੋ ਜਾਂਦਾ ਹੈ, ਜਿਹਨਾਂ ਨੇ ਤੇ ਸਮਝ ਲਿਆ ਹੈ ਕਿ ਅਸੀਂ ਪਰਮਾਤਮਾ ਨਾਲੋਂ ਵਿਛੜੇ ਹਾਂ, ਅਤੇ ਸਾਡਾ ਜਿਹੜਾ ਮਿਲਾਪ ਹੈ ਉਹ ਗੁਰੂ ਹੀ ਕਲਾ ਕਰਾ ਸਕਦਾ ਹੈ, ਉਹ ਫਿਰ ਗੁਰੂ ਦੀ ਸ਼ਰਨ ਵਿੱਚ ਆ ਕੇ ਤਰਲਾ ਲੈਂਦੇ ਹੈ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ, ਮਿਲ ਹੋ ਰਾਮ ਚਾਰ ਕੁੰਟ ਦਹਿ ਦਿਸ ਭਰਮੇ, ਥੱਕ ਆਈ ਪ੍ਰਭ ਕੀ ਸ਼ਾਮ। ਮਹਾਰਾਜ ਚੌਹਾਂ ਕੁੰਟਾਂ ਵਿੱਚ, ਦਸਾਂ ਦਿਸ਼ਾਵਾਂ ਦੇ ਵਿੱਚ ਭਟਕਦੇ ਹੋਏ ਹੁਣ ਤੁਹਾਡੀ ਸ਼ਰਨ ਵਿੱਚ ਆਏ ਹਾਂ, ਅਤੇ ਕਿਰਪਾ ਕਰੋ, ਕੀਤੇ ਹੋਏ ਕਰਮਾਂ ਕਰਕੇ ਜੋ ਆਪ ਜੀ ਦੇ ਨਾਲੋਂ ਵਿਛੋੜਾ ਬਣ ਗਿਆ ਹੈ ਇਹ ਮਿਟਾ ਦਿਓ, ਕਿਉਂਕਿ ਇਹ ਜਿਹੜਾ ਵਿਛੋੜਾ ਹੈ ਗੁਰੂ ਹੀ ਮਿਟਾ ਸਕਦਾ ਹੈ। ਗੁਰੂ ਕੇ ਵਚਨ ਨੇ ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮਿਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਗੁਰੂ ਸਤਸੰਗਤ ਜੀ ਪਰਮੇਸ਼ੁਰ ਨਾਲ ਵਿਛੜੀਆਂ ਨੂੰ ਮਿਲਾਉਂਦਾ ਵੀ ਹੈ ਅਤੇ ਦਰਗਾਹ ਦਾ ਵਿਚੋਲਾ ਵੀ ਬਣਦਾ ਹੈ, ਉੱਥੇ ਆਪਣੇ ਪਿਆਰਿਆਂ ਦੀ ਜਾ ਕੇ ਗਵਾਹੀ ਵੀ ਦਿੰਦਾ ਹੈ ਕਿ ਇਹ ਮੇਰਾ ਗੁਰਸਿੱਖ ਹੈ, ਇਹ ਮੇਰਾ ਪਿਆਰਾ ਹੈ, ਇਹਨੂੰ ਕੁਝ ਨਹੀਂ ਕਹਿਣਾ। ਅਤੇ ਇੱਥੇ ਵੀ ਵਚਨ ਆਏ ਹੈ ਕਿ ਜਦੋਂ ਦਰੋਗਾ ਹਰਦਾਸ ਜੀ ਨੇ ਗੁਰੂ ਕੇ ਵਚਨ ਸੁਣੇ ਹੈ, ਪ੍ਰੇਮ ਦੇ ਨਾਲ ਅੱਖਾਂ ਭਰ ਆਈਆਂ,

0: ਗੁਰੂ ਨੂੰ ਚੇਤੇ ਕਰਦਾ ਰਿਹਾ, ਗੁਰੂ ਨੂੰ ਸਿਮਰਦਾ ਰਿਹਾ ਹੈ।
1: ਅੰਤ ਸਮੈਂ ਪ੍ਰਾਪਤ ਸੁਰਪੁਰ ਕੋ
0: ਸਤ ਸੰਗਤ ਜੀ, ਅਖੀਰਲੇ ਸਮੇਂ ਜਦੋਂ ਫਿਰ, ਕਿਉਂਕਿ ਇਹ ਜਿਹੜਾ ਜੀਵਨ ਹੈ ਸਦੀਵੀ ਨਹੀਂ ਹੈ, ਆਪਾਂ ਸਦੀਵ ਕਾਲ ਥੋੜ੍ਹਾ ਸੰਸਾਰ ਵਿੱਚ ਬੈਠੇ ਰਹਿਣਾ ਹੈ। ਜਿੰਨਾ ਸਮਾਂ ਗੁਰੂ ਨੇ ਬਖਸ਼ਿਆ, ਜਿੰਨੇ ਸਵਾਸ ਦਿੱਤੇ ਨੇ, ਉਹਨੇ ਸਵਾਸ ਭੋਗ ਕਰਕੇ ਉਸ ਸਮੇਂ ਨੂੰ ਪੂਰਿਆਂ ਕਰਕੇ ਇੱਕ ਨਾ ਇੱਕ ਦਿਨ ਆਪਾਂ ਇਸ ਸੰਸਾਰ ਵਿੱਚੋਂ, ਇਸ ਪਰਿਵਾਰ ਵਿੱਚੋਂ ਸਾਰਿਆਂ ਨੇ ਚਲੇ ਜਾਣਾ ਹੈ। ਪਰ ਜਿਹੜਾ ਜਾਣਾ ਹੈ ਨਾ, ਸਤਿਗੁਰੂ ਜੀ ਕਹਿੰਦੇ ਉਹਨਾਂ ਦਾ ਸਫਲ ਹੈ ਜਿਹੜੇ ਗੁਰੂ ਨਾਲ ਜੁੜ ਕੇ ਆਪਣਾ ਜੀਵਨ ਬਤੀਤ ਕਰਦੇ ਆ। ਕਿਆ ਜਾਣਾ ਕਿ ਮਰਾਂਗੇ, ਕੈਸਾ ਮਰਨਾ ਹੋਈ, ਜੇਕਰ ਸਾਹਿਬ ਮਨੋਹਣਾ ਵਿਸਰੈ ਤਾਂ ਸਹਿਲਾ ਮਰਨਾ ਹੋਏ, ਫਿਰ ਜਿਹੜਾ ਮਰਨਾ ਵੀ ਸਾਡਾ ਸੁੱਖ ਹੈ। ਮਰਨ ਤੋਂ ਬਾਅਦ ਫਿਰ ਸਾਨੂੰ ਜਿਹੜਾ ਸੁੱਖ ਮਿਲਦਾ, ਜੇ ਗੁਰੂ ਨਾਲ ਮਿਲ ਕੇ, ਗੁਰੂ ਦੇ ਨਾਲ ਜੁੜ ਕੇ ਆਪਣਾ ਜੀਵਨ ਬਤੀਤ ਕਰਾਂਗੇ। ਇਸੇ ਤਰ੍ਹਾਂ ਦਰੋਗਾ ਹਰਦਾਸ ਜੀ ਨੇ ਗੁਰੂ ਦੀ ਸਿੱਖਿਆ ਆਪਣੇ ਮਨ ਵਿੱਚ ਧਾਰਨ ਕਰਕੇ ਰੱਖੀ ਹੈ, ਗੁਰੂ ਦਾ ਸਰੂਪ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ ਹੈ। ਜਿੰਨਾ ਚਿਰ ਜ਼ਿੰਦਗੀ ਸੀ, ਜਿੰਨਾ ਚਿਰ ਸਵਾਸ ਸਨ, ਸਵਾਸ ਸਵਾਸ ਗੁਰੂ ਨੂੰ ਚੇਤੀ ਕਰਦਾ ਰਿਹਾ, ਅਖੀਰ ਸਮੇਂ ਫਿਰ ਗੁਰੂ ਵਿੱਚ ਹੀ ਸਤਸੰਗ ਜੀ ਇਹ ਅਭੇਦ ਹੋ ਗਿਆ, ਸੱਚਖੰਡ ਦੀ ਇਸ ਨੂੰ ਪ੍ਰਾਪਤੀ ਹੋਈ ਹੈ। ਇਹ ਗੁਰੂ ਨੇ ਰਹਿਮਤ ਕੀਤੀ ਹੈ, ਉਪਦੇਸ਼ ਦਿੱਤਾ ਹੈ ਇਤਿਹਾਸ ਦੁਆਰਾ ਕਿ ਗੁਰੂ ਨਾਲ ਪਿਆਰ ਕਰਨ ਵਾਲੇ ਗੁਰੂ ਦਾ ਹੀ ਰੂਪ ਹੋ ਜਾਂਦੇ ਹੈ। ਸਤਿਗੁਰੂ ਜੀ ਰਹਿਮਤ ਕਰਨ, ਸਾਡੇ ਅੰਦਰ ਵੀ ਐਸਾ ਗੁਰੂ ਦਾ

ਰਾਤ ਗੁਰੂ ਦੀ ਜਿਹੜੀ ਟੇਕ ਹੈ, ਗੁਰੂ ਦਾ ਜਿਹੜਾ ਆਸਰਾ ਹੈ ਦਿਨ ਰਾਤ, ਉਸ ਦੇ ਵਿੱਚ ਆਪਾਂ ਬਤੀਤ ਕਰੀਏ। ਸਤਿਗੁਰੂ ਜੀ ਦਇਆ ਕਰਨ, ਸਾਰੀ ਸੰਗਤ ਦੀ ਹਾਜ਼ਰੀ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਨ। ਗੁਰੂ ਦੀ ਵਡਿਆਈ ਕਰਦੇ ਹਾਂ, ਦਾਸ ਪਾਸੋਂ ਬੇਅੰਤ ਭੁੱਲਾਂ ਹੋਈਆਂ ਨੇ ਆਪਣੀਆਂ ਭੁੱਲਾਂ ਦੀ, ਆਪ ਗੁਰੂ ਸੰਗਤ ਪਾਸੋਂ ਦਾਸ ਖਿਮਾ ਮੰਗਦਾ ਹੈ। ਸਤਿਗੁਰੂ ਜੀ ਰਹਿਮਤ ਵਰਤਾਉਣ, ਸਾਰਿਆਂ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀਆਂ ਕਲਾ ਕਰਨ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ।

ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉ ਨੇ ਦਾਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੀ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਟ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਨ ਬੰਨ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਦਿਨਾਂ ਦੀ ਕਮਾਈ ਦਾ ਧਿਆਨ ਕਰਕੇ

ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ

ਬੇਨਤੀ ਹੈ, ਆਪ ਜੀ ਨੇ ਕਿਰਪਾ ਕੀਤੀ ਮਹਾਰਾਜ, ਸੰਧਿਆ ਵੇਲੇ ਦੇ ਦੀਵਾਨਾਂ ਦੀ ਬਖਸ਼ਿਸ਼ ਕੀਤੀ। ਆਪ ਜੀ ਦੀ ਬਖਸ਼ਿਸ਼ ਸਦਕਾ ਸੰਧਿਆ ਵੇਲੇ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੋਹਦਾ ਰਹਿਰਾਸ ਸਾਹਿਬ ਉਪਰੰਤ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਛੇ ਪੌੜੀ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ। ਮਹਾਰਾਜ ਜੀ ਉਹ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਕਥਾ ਵਿਚਾਰਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਬੜੀ ਸੋਹਣੀ ਬਾਣੀ ਸੰਗਤਾਂ ਦੇ ਹਿਰਦਿਆਂ ਦੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ। ਮਹਾਰਾਜ ਜੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ। ਭੋਗ ਲੱਗਿਆ ਸੀਤ ਪ੍ਰਸਾਦ ਸਾਧ ਸੰਗਤ ਜੁਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੋ ਵੀ ਛਕੇ। ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਪਾਤਸ਼ਾਹ ਜੀ ਉਹ ਕਿਰਪਾ ਕਰੋ ਮਹਾਰਾਜ। ਪਾਵਨ ਪਿੱਤਰ ਹੁਕਮਨਾਮ ਬਖਸ਼ਿਸ਼ ਕਰਕੇ ਸੰਗਤਾਂ ਨਿਹਾਲ ਕਰੋ ਜੀ। ਉਪਰੰਤ ਆਪ ਜੀ ਦੇ ਵਸਤਰਾਂ ਦੀ ਸੇਵਾ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮੇਲੇ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ ਤਵੇ ਚਲਾਇਓ।

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮੁਹੱਲਾ ਪੰਜਵਾਂ, ਗੁਰ ਕਾ ਸਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ।

ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇ ਸਨੇਕ ਬਾਬਾ ਜੇ ਕਰ ਕਰਤੇ ਕੀਰਤ ਹੋਏ ਸੋ ਕਰ ਆਖ ਪਟਾਈ ਤੋਏ ਰਖਾਓ ਵਿਸ ਏ ਚਸਿਆ ਘੜੀਆ।

ਬਿਨ ਸਹਿ ਸਭ ਗੰਧ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮਹਿ ਚਾਨਣ ਹੋਏ ਗੁਰ ਸਾਖੀ, ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੁਆਰਤੀ ਹੋਏ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਾਉੜੀ ਸੁਖਮਨੀ ਮਹੱਲਾ ਪੰਜਵੈ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿਗੁਰ ਏ ਨਮਹ ਜੁਗਾਦਗੁਰ ਏ ਨਮਹ ਸਤਿਗੁਰ ਏ ਨਮਹ ਸ੍ਰੀ ਗੁਰਦੇਵ ਏ ਨਮਹ ਅਸ਼ਟਪਦੀ ਸਿਮਰਾਉ ਸਿਮਰ ਸਿਮਰ ਸੁਖ ਪਾਵੈ ਕਲਕਲੇਸ ਤਨ ਮਹਿ ਮਿਟਾਵੈ ਸਿਮਰਉ ਜਸੁ ਬਿਸੰ ਭਰਿ ਕੈ ਨਾਮ ਜਪਤਾ ਗਨਤ ਅਨੇਕੈ ਵੇਦ ਪ੍ਰਾਣ ਸਿਮਰ ਸੁਧਾਖਿਰ ਕਿਨੇ ਰਾਮ ਨਾਮ ਏਕਾਖਿਰ ਕਿਨਕਾਈ ਜਿਹ ਜੀ ਵਸਾਵੈ ਤਾ ਕਿ ਮਹਿਮਾ ਗਿਨਿ ਨਾਵੈ ਕੰਖੀ ਏਕ ਦਰਸ ਤੋ ਹੈਰੂ ਨਾਨਕ ਸੰਗ ਮੋਹਿ ਉਧਾਰੂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਕ ਮਨ ਵਿਸਰਾਮ ਰਹਾਉ ਪ੍ਰਭ ਕਾ ਸਿਮਰਨ ਗਰਭ ਨਾ ਵਸਾਇ ਪ੍ਰਭ ਕਾ ਹੁੰਦੁ ਜਮ ਨਾ ਸਾਇ ਪ੍ਰਭ ਕਾ ਹੰਕਾਰ ਪਰ ਹਰਾਇ ਪ੍ਰਭ ਕਾ ਸਮੁੰਦ ਸੁਮਨ ਟਰ ਪ੍ਰਭ ਸਿਮਰਤ ਕਸ਼ ਬਿਘਨ ਰਾਉ ਗਏ ਪ੍ਰਭ ਕਾ ਸਿਮਰਨ ਆਨੰਦ ਨ ਜਾਉ ਗਏ ਪ੍ਰਭ ਕਾ ਸਮ ਭਾਵ ਨਾ ਵਿਆਹ ਪੈ ਪ੍ਰਭ ਕਾ ਸਮ ਦੁਖ ਨਾ ਸੰਤਾਪ ਪੈ ਪ੍ਰਭ ਕਾ ਸਮ ਸਾਧੁਕ ਸੰਗ ਸਰਬਨ ਨਾਨਕ ਹਾਰੰਗ ਪ੍ਰਭ ਕਾ ਸਿਮਰਨ ਰੇਤ ਸਿਦ ਨਾਉ ਨਿਧ ਹੋ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੋਧ ਹੋ ਪ੍ਰਭ ਕਾ ਸਮ ਜਪਤਾ ਪੂਜਾ ਪ੍ਰਭ ਕਾ ਸਮ ਬਿਨਸਾ ਦੂਜਾ ਪ੍ਰਭ ਕਾ ਸਿਮਰਨ ਦਿਓ ਸਿਰ ਸਨਾਨੀ ਪ੍ਰਭ ਕਾ ਸਿਮਰਨ ਦਰਗ ਹਮਾਨੀ ਪ੍ਰਭ ਕਾ ਸਿਮਰਨ ਸੋ ਪਰਾ ਪ੍ਰਭ ਕਾ ਸਿਮਰਨ ਸੋ ਫਲ ਫਲਾ

ਸੇ ਸਿਮਰਹਿ ਜਨਾਬ ਸਿਮਰਾਇ ਨਾਨਕ ਤਾ ਕਲਾ ਗੋਪਾਇ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕਾ ਸਿਮਰਨ ਉਦਰੇ ਮੂਚਾ ਪ੍ਰਭ ਕਾ ਸਿਮਰਨ ਤ੍ਰਿਸਨਾ ਪੂਜੈ ਪ੍ਰਭ ਕਾ ਸਿਮਰਨ ਸਭ ਕੇ ਸੋਜੈ ਪ੍ਰਭ ਕਾ ਸਿਮਰਨ ਨਾਹਿ ਜਮ ਤ੍ਰਾਸਾਉ ਪ੍ਰਭ ਕਾ ਸਿਮਰਨ ਪੂਰਮਾਸਾਉ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਇ ਅੰਮ੍ਰਿਤ ਨਾ ਅੰਮ੍ਰਿਤ ਮਹ ਸਮਾਏ ਪ੍ਰਭ ਜੀ ਵਾਸਾ ਸਾਧ ਕ੍ਰਿਸ਼ਨਾ ਨਾਨਕ ਜਨ ਕਾ ਦਾਸਨ ਦਸਨਾਉ ਪ੍ਰਭ ਸਿਮਰਹਿ ਸੀ ਧਨਵੰਤ ਪ੍ਰਭ ਸਿਮਰਹਿ ਸੀ ਪਾਤਵੰਤ ਪ੍ਰਭ ਸਿਮਰਹਿ ਸੀ ਜਨ ਪ੍ਰਵਾਨ ਪ੍ਰਭ ਸਿਮਰਹਿ ਸੀ ਪੁਰ ਪ੍ਰਧਾਨ ਪ੍ਰਭ ਕਾ ਸਿਮਰਹਿ ਸੀ ਬੇ ਮਹਤਾ ਜੀ ਪ੍ਰਭ ਸਿਮਰਹਿ ਸੀ ਸਰਗ ਰਾਜ ਪ੍ਰਭ ਸਿਮਰਹਿ ਸੀ ਸੁਖਵਾਸੀ ਪ੍ਰਭ ਸਿਮਰਹਿ ਸਦਾ ਬਨਾਸੀ ਸਿਮਰਨ ਤੇ ਲਾਗ ਜਨਾਬ ਦਇਆਲਾ ਨਾਨਕ ਜਨਕ ਮੰਗਰ ਵਾਲਾ ਪ੍ਰਭ ਸਿਮਰਹਿ ਸੀ ਪਰਵਕਾਰੀ ਪ੍ਰਭ ਸਿਮਰਤਨ ਸਤਵਰ ਹਾਰੀ ਪ੍ਰਭ ਸਿਮਰਹਿ ਸਿ ਮੁਖ ਸੁਹਾਵੀ ਪ੍ਰਭ ਸਿਮਰਤਨ ਸੁਖ ਵਿਹਾਵੇ ਪ੍ਰਭ ਕਾ ਸਿਮਰਹਿ ਦਨਾ ਤੁਮ ਜੀਤਾ ਪ੍ਰਭ ਕਾ ਸਿਮਰਹਿ ਦਨ ਨਿਰਮਲ ਜੀਤਾ ਪ੍ਰਭ ਕਾ ਸਿਮਰਹਿ ਦਨ ਆਨੰਦ ਕਨੇਰ ਪ੍ਰਭ ਕਾ ਸਿਮਰਹਿ ਬਸ ਹਰ ਨੇਰ ਸੰਤ ਕਿਰਪਾ ਤੇ ਅਨੰਦਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕਾ ਸਿਮਰਨ ਕਾਰਜ ਪੂਰੀ ਪ੍ਰਭ ਕਾ ਸਿਮਰਨ ਕਬ ਹੋਣਾ ਚੂਰੇ ਪ੍ਰਭ ਕਾ ਸਿਮਰਨ ਹਰ ਗੁਣ ਬਾਣੀ ਪ੍ਰਭ ਕਾ ਸਿਮਰ ਸਹਿਜ ਸਮਾਨੀ ਪ੍ਰਭ ਕਾ ਸਿਮਰਨ ਨਿਹ ਚਰਾਸਨ ਪ੍ਰਭ ਕਾ ਸਿਮਰਨ ਕਮਰ ਵਿਕਾਸਨ ਪ੍ਰਭ ਕਾ ਸਿਮਰਨ ਅਨਹਦ ਜਨ ਕਾਇਰ ਸਭ ਪ੍ਰਭ ਸਿਮਰਨ ਕਾ ਅੰਤਰਾ ਪਾਰ ਸਿਮਰਹਿ ਸੀ ਜਨ ਜਨ ਕੋ ਪ੍ਰਮਾਇਆ ਨਾਨਕ ਤਿੰਨ ਜਨ ਸਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਇ ਹਰ ਸਿਮਰਨ ਲਗ ਬੀ ਦੇਉ ਪਾਇ ਹਰ ਸਿਮਰਨ ਭੈ ਸਿਧ ਜਤੀ ਦਾਤੇ ਹਰ ਸਿਮਰਨ ਨੀਚ ਚਹੁ ਕੁੰਟ ਜਾਤੀ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਹੋ ਸਕਦਾ ਆਕਾਰ ਹਰ ਸਿਮਰਨ ਹੈ ਨਿਰੰਕਾਰ ਕਰ ਕਿਰਪਾ ਜਸਾ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਨ ਪਾਇਆ ਸਲੋਕ ਦੀਨ ਦਰਦ ਦੁੱਖ ਪੈਂਦਾ ਘਾਟ ਕਰਨਾ ਥਾਨਾਥ ਸਰਨ ਤੁਮਾਰੀ ਆਯੂ ਨਾਨਕੀ ਪ੍ਰਭ ਸਾਥ ਅਸ਼ਟਪਦੀ ਜਹ ਮਾਤ ਪਿਤਾ ਸਤਮੀਤ ਨਾ ਪਾਈ ਮਨੂ ਹੈ ਨਾਮ ਤੇਰਾ ਸੰਗ ਸਹਾਈ ਜਹ ਮਾਹ ਪਾਇਆ ਦੂਤ ਜਾਂਦਾ ਰਹਿ ਨਾ ਕੇਵਲ ਨਾਮ ਸੰਗ ਤੇਰਾ ਚੱਲ ਹੈ ਜਹ ਮੁਸਕਲ ਹੋਇਆ ਦੁਪਹਿਰੀ ਹਰ ਕੋ ਨਾਮ ਕਿਨ ਮਾਹੇ ਉਹ ਧਾਰੀ ਅਨਕ ਪੁਨਹ ਚਰਨ ਕਰਤ ਨਹੀਂ ਤਾਰੇ ਹਰ ਕੋ ਨਾਮ ਕੋਟ ਪਾਪ ਪਰ ਹਰਾਏ ਗੁਰਮੁਖ ਨਾਮ ਜਪ ਮਨ ਮੇਰੇ ਨਾਨਕ ਪਾਇਵ ਸੁਖ ਕਨੇਰ ਸਭ ਸ੍ਰੇਸ਼ਟ ਕਰਾ ਜਾ ਦੁਖੀ ਹਰ ਕੋ ਨਾਮ ਜਪ ਹੋਏ ਸੁਖੀਆ ਲੱਖ ਕਰੋਰੀ ਬੰਧਨ ਪਰ ਹਰ ਕਾ ਨਾਮ ਜਪਤ ਨਿਹ ਤਾਰਿਆਂ ਕਮਾਇਆ ਰੰਗ ਦੇਖਣਾ ਬੁਝਾਵੇ ਹਰ ਕਾ ਨਾਮ ਜਪਤ ਆ ਗਾਵੇ ਜਿਹ ਮਾਰ ਗਿਹ ਜਾਦਾ ਕੇਲਾ ਤਹ ਹਰ ਨਾਮ ਸੰਗ ਹੋ ਸੁਹੇਲਾ ਸਨਾਮ ਸਦਾ ਧਿਆਈਆ ਨਾਨਕ ਗੁਰਮੁਖ ਪਰਮ ਗਤ ਪਾਈਆ ਛੂਟ ਨਹੀਂ ਕੋਟ ਲੱਖ ਬਹਿ ਨਾਮ ਜਪਤ ਤਹ ਪੈਰ ਪਰਾਹੀ ਅਨਕ ਵਿਘਨ ਜਹ ਸੰਘਾਰ ਹਰ ਕਾ ਨਾਮ ਤਤਕਾਰ ਹਰ ਅਨਕ ਜਵਾਨ

ਨਾਨਕ ਪਾਈ ਆ ਸਾਧਕ ਸੰਗ ਜਿਹ ਮਾਰਗ ਕੀ ਗੰਦ ਜਾਹਿਦ ਕੋ ਸਾ ਹਰਿਕ ਨਾਮ ਊਹਾ ਸੰਗ ਤੋ ਸਾ ਜਿਹ ਪੈੜ ਮਹੰਦ ਗੁਬੈਰ ਹਰਿਕ ਨਾਮ ਸੰਗ ਉਜੀ ਯਾਰ ਜਹ ਪੰਥ ਤੇਰਾ ਕੋ ਨਾ ਸੰਜਾਨੂ ਹਰਿਕ ਨਵ ਤਹਨਾਰ ਪਛਾਨੂ ਜਹ ਮਹਾ ਪਾਇਆ ਅੰਤਵਤ ਬਹੁ ਕਾਮ ਤਹ ਹਰਿਕ ਨਾਮ ਕਿਦੂ ਉਪਰ ਸ਼ਾਮ ਜਹਾਂ ਤ੍ਰਿਖਾ ਮੰਤੁ ਜਾ ਕਰਖ ਤਹ ਨਾਨਕ ਹਰ ਹਰ ਅੰਮ੍ਰਿਤ ਵਰਖ ਭਗਤ ਜਨਕ ਵਰਤ ਨਾਮ ਸੰਤ ਜਨਕ ਮਨ ਵਿਸਰਾਮ ਹਰਿਕਾ ਨਾਮ ਦਾਸ ਜੋੜ ਹਰਿਕਾ ਨਾਮ ਉਤਰ ਜਨ ਕੋਟ ਹਰ ਜਸ ਕਰਦ ਸੰਤ ਦਿਨ ਰਾਤ ਹਰ ਹਰ ਔਖ ਸਾਧ ਕੁਮਾਰ ਹਰ ਜਨ ਕਹ ਨਾਮ ਨਿਧਾਨ ਪਾਰ ਬਨਮ ਜਨ ਕਿਨੋ ਦਾਨ ਮਾਨ ਤਨ ਰੰਗ ਰਤੀ ਰੰਗੀ ਕੈ ਨਾਨਕ ਜਨਕ ਬਿਰਤ ਬਬੀਕ ਹਰਿਕਾ ਨਾਮ ਜਨਕ ਮੁਕਤ ਜੁਗਤ ਹਰਿਕਾ ਨਾਮ ਜਨਕ ਦ੍ਰਵਤ ਭੁਗਤ ਹਰਿਕਾ ਨਾਮ ਜਨਕ ਰੂਪ ਰੰਗ ਹਰ ਨਾਮ ਜਗਤ ਕਉ ਪਰਨ ਭੰਗ ਹਰਿਕਾ ਨਾਮ ਜਨਕਿ ਵਡਿਆਈ ਹਰਿਕਾ ਨਾਮ ਜਨ ਸੋਭਾ ਪਾਈ ਹਰਿਕਾ ਨਾਮ ਜਨਕ ਭੋਗ ਜੋਗ ਹਰ ਨਾਮ ਜਬਦ ਕਾਸ਼ ਨਾ ਵਿਯੋਗ ਜਨ ਰਾਤ ਹਰ ਨਾਮ ਸਿਵਾ ਨਾਨਕ ਪੂਜਾ ਹਰ ਹਰ ਦਿਵਾ ਹਰ ਹਰ ਜਨਕ ਮਰਖ ਜਿਨ ਹਰ ਤਨ ਜਨਕ ਪ੍ਰਭ ਦੀਨਾ ਹਰ ਹਰ ਜਨਕ ਊਟ ਸਤਾਣੀ ਹਰ ਪ੍ਰਤਾਪ ਜਨ ਵਰਨਾ ਜਾਣੀ ਓਤ ਪੋਤ ਜਨ ਹਰ ਰਸ ਰਾਤੀ ਸੁਨ ਸੰਵਾਦ ਨਾਮ ਰਹਮਾਤੀ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪ ਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤ ਤਾਰੀ ਪਾਰ ਜਾਤੀ ਹਰਿ ਕੋ ਨਾਮ ਕਾਮ ਧੀਨ ਹਰ ਹਰਿ ਗੁਣ ਗਾਮ ਸਭ ਤੇ ਉਤਮ ਹਰਿ ਕੀ ਕਥਾ ਨਾਮ ਸੁਨਤ ਦਰਦ ਦੁਖ ਰਥਾ ਨਾਮ ਕੀ ਮਹਿਮਾ ਸੰਤ ਰਤ ਵਸ ਸੰਤ ਪ੍ਰਤਾਪ ਦਤ ਸਭ ਨਸਾ ਸੰਤ ਕਾ ਸੰਗ ਵਡ ਭਾਗੀ ਪਾਈ ਹੈ ਸੰਤ ਕਿਸੇਵਾ ਨਾਮ ਧਿਆਈ ਹੈ ਨਾਮ ਤੁਲ ਕੈ ਸਵਰਨ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਸ ਲੋਕ ਬਹੁ ਸ਼ਾਸਤਰ ਬਸ ਸਿਮਰਤੀ ਵੇਖੇ ਸਰਬ ਟਡੋਲ ਪੂਜਾ ਸਨਾ ਹਰ ਹਰਿ ਨਾਨਕ ਨਾਮ ਅੰਬੋ ਰਾਸ਼ਟਰਪਤੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆ ਯੋਗ ਅਭਿਆਸ ਕਰਮ ਧਰਮ ਕਿਰਿਆ ਸਕਲ ਤਿਆਗ ਬਨਵਾਦੀ ਫਿਰਿਆ

ਬਿਸਰਥਿ ਵਹਿ ਅਗਨ ਮਹਿ ਹੋਂਦ ਪ੍ਰਾਨ ਕਨਕਾ ਸਭ ਹੈਬਰ ਪੂਮਦਾ ਨਿਆਵਲੀ ਕਰਮ ਕਰ ਬਹਿਵਾਸਨ ਜੈਨ ਮਾਰਗ ਸੰਜਮਤ ਸਾਧਨ ਨਿਮੁਖ ਨਿਮੁਖ ਕਰ ਸਰੀਰ ਕਟਾਵਤਾਉ ਭੀ ਹਉਮੈ ਬੈਣ ਜਵ ਹਰਿਕ ਨਮ ਸਮ ਸਰਕਸ਼ ਨਾਹੀ।

ਬਹੁ ਸਾਧ ਨਾ ਕਰੈ। ਮਨ ਤੀ ਕਬਹੁ ਨ ਬਿਖਿਆ ਟਰੈ, ਜਰ ਤੋਇ ਬਹੁ ਦੇਹ ਅਨੀਤ। ਸੋਧ ਕਹ ਹੋਈ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਜ ਨਾਨਕ। ਨਾਮ ਉਦਰੀ ਪਤਤ ਬਹੁ ਮੂਜ ਬਹੁਤ ਸਿਆਣਪ, ਜਮ ਕਾ ਭਾਵ ਵਿਆਹ ਪਿਨਕ ਜਤਨ ਕਰ ਤ੍ਰਸਨ ਅੰਦਰਾ ਪੈ। ਭੀਖ ਅਨੇਕ ਅਗਨ ਬੋਜੈ, ਕੋਟਿ ਪੈ ਦਰਗਨ ਸਿਜੈ। ਛੂਟ ਸਨਾ ਊਬ ਪੈ ਆਦ ਮੂਹੀ ਬਿਆ ਪਹਿਮਾਇਆ, ਜਰ ਵਰ ਕਰਤੂ ਸਕਦੀ ਜਮਡਾ। ਨ ਗੋਬਿੰਦ ਭਜਨ ਬਿੰਦ ਤਿਲ ਨਹਿ ਮਨ, ਹਰਿ ਕਾ ਨਾਮ ਜਪਤ ਦੁਖ ਜਾਇ। ਨਾਨਕ ਬੋਲੇ ਸਹਿਬ ਸੁਭਾਈ, ਚਾਰ ਪਦਾਰਥ ਜੇ ਕੋ ਮੰਗੈ ਸਾ ਜਨ ਕਿਸੀ ਵਾਰ ਆ ਗਏ। ਜੇ ਕੋ ਆਪਣਾ ਦੁਖ ਮਟਾਵੈ, ਹਰ ਹਰ ਨਾਮ ਰਤਾ ਸਤ ਗਾਵੈ। ਜੇ ਕੋ ਆਪਣੇ ਸੁਭਾ ਲੋਰਾ ਸਾ ਸੰਗ ਹਉ ਮੈਂ ਛੋਰੈ। ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨ ਕੀ ਸਰਣੀ ਉਪਾਰੈ। ਜਹ ਜਨ ਕਾ ਪ੍ਰਭ ਦਰ ਪਿਆ, ਨਾਨਕ ਤਾ ਕੋ ਬਾਰ ਬਾਰ ਜਾ ਸਾ। ਸਕਲ ਪੁਰਖ ਮਾ ਪੁਰਖ ਪ੍ਰਧਾਨ ਸਾ ਸੰਗ ਜਾ ਕੋ ਮਿਟੈ ਅਭਿਮਾਨ। ਆਪਸ ਕਉ ਜੋ ਜਾਣੇ ਨੀਚਾ, ਸਭ ਗਣੀਆਂ ਸਭ ਤੇ ਊਚਾ। ਜਾ ਕਾ ਮਨ ਹੋਇ ਸਕਤ ਗਿਰੀ ਨਾ, ਹਰ ਹਰ ਨਾਮ ਦਿਨ ਘੱਟ ਘੱਟ ਜੀਉਣਾ। ਮਨ ਆਪਣੀ ਤੇ ਬੁਰਾ ਮਿਟਾ ਨਾ, ਵੇਖੇ ਸਭ ਸ੍ਰੇਸ਼ਟ ਸਾਜਨਾ। ਸੁਖ ਦੁਖ ਜਾਨ ਸਮੁੰਦਰ ਸਟੇ ਤਾ ਨਾਨਕ ਕੋ ਪਾ, ਪੂਨ ਨਹੀਂ ਦੇ ਪਾ। ਨਿਰ ਧਨ ਕੋ ਧਨ ਤੇਰੋ ਨਾਉਂ, ਥਾਵ ਕੋ ਨਾਉਂ ਤੇਰਾ ਥਾਉ। ਨਮਾਨੇ ਕਾਉ ਪ੍ਰਭ ਤੇਰੂ ਮਾਨ, ਸਗਲ ਘਟਾ ਕਉ ਦੇਵ ਦਾਨ ਕਰਨ ਕਰਾਵਨ। ਹਰ ਸਵਾਮੀ ਸਗਲ ਘਟਾ ਕੇ ਅੰਤਰ ਜਾਮੀ, ਆਪਣੀ ਗਾਤ ਮਿਤ ਜਾਨ ਹੋ ਆਪੇ। ਆਪਣੇ ਸੰਗਾ ਪ੍ਰਭ ਰਾਤੀ ਤੁਮਰੀ ਉਸਤਤ, ਤੁਮ ਤੇ ਹੋਏ ਨਾਨਕ। ਅਵਰਣ ਜਾਨ ਸਕੇ ਸਰਵ ਧਰਮ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਗਲ ਕਿਰਿਆ ਮਹਿ ਉਤਮ ਕਿਰਿਆ, ਸਾ ਸੰਗ ਦੁਰਮਤ ਮਾਲੇ ਹਿਰਿਆ। ਸਗਲ ਉਦਮ ਮਹਿ ਉਦਮ ਭਲਾ, ਹਰ ਕੋ ਨਾਮ ਜਪ ਹੋ ਜੀ ਸਦਾ। ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਰਸਨ ਬਖਾਨੀ। ਸਗਲ ਥਾਨ ਤੇ ਉਹ ਉਤਮ ਥਾ, ਨਾਨਕ ਜੀ ਘਾਟ ਵਸ। ਹਰ ਨਾਮ ਸਲੋਕ ਨਿਰਗੁਣੀ ਹਰ ਏ ਅਨਿਆ, ਸੁਭਰਾ ਸਦਾ ਸੰਭਾਲ। ਜਿਨਕੀ ਆਦਿ ਜੀਤ ਰੱਖ ਨਾਨਕ ਨਿਵਹੀਨ ਰਾਸ਼ਟਰਪਤੀ। ਔਰ ਮਈਆ ਕੇ ਕੁੰਚੇਤ ਪ੍ਰਾਣ ਕਨੂ ਤੇ ਕਮ ਦ੍ਰਿਸ਼ਟਾ ਨੇ, ਜਿਨ ਤੂੰ ਸਾਜ ਸਵਾਰ ਸੀ ਗਾਰਿਆ। ਗਰਭ ਅਗਰ ਮਹਿ ਜਿਨ ਉਹ ਗਾਰਿਆ, ਬਾਰ ਬਵਸ ਥਾ ਤੋ ਜਹ ਪਿਆਰਾ। ਦੂਤ ਪਰ ਜੋ ਬੰਦ ਭੋਜਨ ਸੁਖ ਸੂਦ ਬਿਰਦ ਵਯਾ, ਉਹ ਪ੍ਰਸਾਦ ਸੈਨ ਮੁਖਾ ਪਿਆ। ਉਹ ਬੈਠ ਕਉ ਦੈਨ ਇਹੋ ਨਿਰ ਗੁਣ ਗੁਣ ਕਸ਼ਨਾ ਬੁਗ ਜੈ। ਬਖਸ਼ ਰੇ ਹੋ ਤਾ ਨਾਨਕ ਸੀ ਜੈ, ਜਿਹ ਪ੍ਰਸਾਦ ਤਾਰ ਉਪ ਸੁਖ ਬਸੈ। ਸਤ ਪ੍ਰਾਦ ਮੀਤ ਬਨਤਾ ਸੰਗ ਹਸੈ, ਜੇ ਪ੍ਰਸਾਦ ਪੀ ਬਹਿ ਸੀ ਤਰ ਜਰਾ। ਸੁਖਦਾਇ ਪਾਵਨ ਪਾਪ ਕਮਲਾ, ਜੇ ਪ੍ਰਸਾਦ ਉਪੋਗਹ ਸਭ ਰਸਾ। ਸਗਲ ਸਮਗਰ ਸੰਗ ਸਾਥ ਬਸਾ, ਦੀਨ ਹਸਤ ਪਾਪ ਕਰਨ ਨਿਯਤਰ ਰਸਨਾ। ਤਿਸੈ ਤਿਆਗ ਪ੍ਰਸੰਗ ਰਚਨਾ, ਐਸੇ ਦੁਖ ਮੂੜੰਦ ਵਿਆਪੀ। ਨਾਨਕਾਲਿਹੁ ਪ੍ਰਭ ਵਿਆਪਿਆ, ਦੇ ਅੰਤ ਜੋ ਰਾਖਨ ਹਾਰ। ਤਿਸ ਸਿਉ ਪ੍ਰੀਤ ਨ ਕਰ ਗੁਵੈਰ, ਜਾ ਕਿਸੀ ਵਾ ਨਵਨਿਤ ਪਾਵ। ਤਾ ਸਿਉ ਮੂੜ ਮਨ ਹਿਲਾਵ, ਜੋ ਠਾਕੁਰ ਸਾਹ ਸਦਾ ਹਜੂਰੇ। ਤਾ ਕੋ ਅੰਧ ਜਾਂਤ ਦੂਰੇ, ਜਾ ਕੇ ਟਹਿਰ ਪਾਵੈ ਤਰਕ ਹਮਾਰਨ। ਤੇ ਸਹਿਬ ਸਾਰਾ ਮੁਕਦਿਆ ਜਾਨ, ਸਦਾ ਸਦਾ ਪੂਲਨ ਹੈ। ਨਾਨਕ ਰਾਖਨ ਹਾਰ ਅਪਾਰ, ਰਤਨ ਤਿਆਗ ਕਾਉੜੀ ਸੰਗਰਾਚਾ। ਸਾਜ ਛੋੜ ਝੂਠ ਸੰਗ ਮਾਚਾ, ਜੋ ਛੱਡਣਾ ਸੋ ਅਸਥਿਰ ਕਰ ਮਾਨ। ਜੋ ਹੋ ਵੰਸ ਦੂਰ ਪਰਾ ਨੈ, ਛੋੜ ਜਾਇ ਤਿਸ ਕਰ ਸਰਾਮ ਕਰੈ। ਸੰਗ ਸਹਾਇ ਦਹ ਪਰ ਹਰੈ, ਚੰਦਨ ਰੇ ਪਿਓ ਤਾਰਾ ਤੋਏ ਕਰਤ ਪ੍ਰੀਤ। ਪਸਮ ਸੰਗ ਹੋਇ ਅੰਧ ਕੂ ਮਹਿ ਪਤਤ ਵਿਕਰਾ। ਨਾਨਕਾਲਿਹੁ ਪ੍ਰਭ ਦਿਆਲ, ਕਰ ਤੂਤ ਪਸੂ ਕੇ ਮਾਨ ਸਜਾਤ। ਲੋਕ ਵਿਚਾਰਾ ਕਰੈ ਦਿਨ ਰਾਤ, ਬਾਹਰ ਵੇਖ ਅੰਤਰ ਮਲ ਮਾਇਆ। ਸ਼ਬਦ ਨਾਹਿ ਕਾਸ਼ ਕਰੈ ਛੁਪਾਇਆ, ਬਾਹਰ ਗਿਆਨ ਧਿਆਨ ਸਨਾਨ ਅੰਤਰ ਵਿਆਪ। ਰੂਪ ਸਵੈਨ ਅੰਤਰ ਅਗਨ ਬਾਹਰ, ਤਾਂ ਸਵਾਹ ਕਰ ਪਾਤਰ ਕੈਸੇ ਤਰਿਆ ਥਾ। ਜਾ ਕੇ ਅੰਤਰ ਬਸੈ ਪ੍ਰਭ ਆਪ, ਨਾਨਕ ਤੇ ਜਾਂ ਸਹਿਜ ਸਮਾਇ। ਤੂ ਸੋਨੰਦ ਹੈ ਕੈਸੇ ਮਾਰਗ ਪਾਵੇ, ਕਰ ਕਹਿ ਰੇਹੋ ਨਿਵ ਹੈ ਕਹਾਂ ਬੁਝਾਰ। ਤੂ ਪੂਜਾ ਡੋਰਾ ਨ ਕਹੀ ਹੈ, ਤਉ ਸਮਝਾ ਪੂਰਾ ਕਹਾ। ਬਿਸਨ ਪਾਦ ਕਾਵੇ ਗੁੰਗ ਜਤਨ ਕਰੈ, ਤਉ ਪੀ ਸੁਰ ਭੰਗ ਕਹਿ ਪਿੰਗਲ। ਪਰਬਤ ਪਰ ਪਵਨ ਨਹੀਂ ਹੋਤ, ਉਹ ਸਕਵਨ ਕਰ ਤਾਰ। ਕਾਰਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰਾ। ਸੰਗ ਸਹਾਇ ਸੁਹਾਵਨ ਚੀਤ, ਜੋ ਵੈ ਰਾਜੂ ਤਸ ਪ੍ਰੀਤ। ਬਲ ਵੈ ਕੇ ਗ੍ਰਹਿ ਭੀਤਰ ਬਸ, ਆਨੰਦ ਕੀਰਮਾ ਰੰਗ ਰਸੈ। ਦ੍ਰਿੜ ਕਰਮਾ ਨ ਮਨ ਪ੍ਰਤੀਤ, ਕਾਰਣ ਆਵੈ ਮੂੜੀ ਚੀਤ। ਵੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਬੇਕਾਰ ਮਹਾਲੋਭ ਧਰੋਹ। ਇਹ ਆਹੂ ਜੁਗਤ ਬਿਹਾਨੀ ਕਈ ਜਨਮ, ਨਾਨਕ ਰਾਖ ਜੇ ਹੋਆ ਬਨ ਕਰ ਕਰਮ। ਤੂੰ ਠਾਕੁਰ ਤੂੰ ਬਹਿਰ ਦਾਸ, ਜੀਉ ਪਿੰਡ ਸਭ ਤੇਰੀ ਰਾਸ। ਤੁਮ ਆਤ ਪਿਤਾ ਹਮ ਵੈਰਕ ਤੇਰੇ, ਤੁਮਰੀ ਕਿਰਪਾ ਮਹਿਸੂਸ ਨੇਰੇ ਕੋਈ ਨਾ ਜਾਣਾ। ਤੁਮਰਾ ਦੂਚੇ ਤੇ ਉਚਾ ਭਗਵੰਤ, ਸਗਲ ਸਮਾਗਰੀ ਤੁਮਰਾ ਸੂਤਰ ਧਰ। ਤੁਮ ਤੇ ਸੁਆਗਿਆਕਾਰੀ ਤੁਮਰੀ ਗਾਤਮੇਤ, ਤੁਮਹੀ ਜਾਨੀ। ਨਾਨਕ ਦਾ ਸਦਾ ਕੁਰਬਾਨੀ ਸਲੋਕ, ਦੀਨ ਹਰ ਪ੍ਰਭ ਛੋੜ ਕੇ ਲਾ ਗਏ ਹਨ। ਸਵਾਇ ਨਾਨਕ ਹੁਣਾ ਸੀ ਜਾਈ, ਬਿਨ ਨਾਵੈ ਪਤ ਜਾਇ ਅਸ਼ਟਪਦੀ। ਦਸ ਵਸਤੂ ਲੇ ਪਾਛਾ ਪਾਵੇ, ਇੱਕ ਵਸਤ ਕਾਰਨ ਵੀ ਖੋੜ ਗਵਾਵੇ। ਇੱਕ ਪੀਣਾ ਦੇ ਦਸ ਪੀ ਹਿਰ ਲੇ ਤਾ ਮੂੜਾ, ਕਹੋ ਕਹਾ ਕਰੀਏ ਜਹ ਠਾਕੁਰ ਸੁਨਾ ਹਿਚਾਰਾ। ਤਾਕੂ ਕੀ ਜਸ ਨਮਸਕਾਰ, ਜਗ ਮਨ ਲਾਗਾ ਪ੍ਰਮੀਠਾ। ਸਰਬ ਸੁਖ ਦਾ ਮਨ ਬੂਠਾ, ਜਿਹ ਜਨ ਆਪਣਾ ਹੁਕਮ ਨਾ।

ਬਿਰਖਿਕਸ਼ ਆਇਆ ਸਿਉ ਰੰਗ ਲਾਵੈ ਊਹ ਬਿਨਸੈ ਮਨ ਪਛਤਾਵੈ ਜੋਦੀ ਸਹਿ ਸੋ ਚਾਲਨ ਹਾਰ ਲਵਟ ਰਹੇ ਉਦਹਾਂ ਦਾ ਅੰਧਾਰ ਬਟਾਊ ਸਿਉ ਜੋ ਲਾਵੈ ਨੀਹ ਤਾ ਕੋ ਹਾਥ ਨਾਵੈ ਕੀ ਮਨ ਹਰਿ ਕੇ ਨਾਮ ਕੀ ਪ੍ਰੀਅ ਸੁਖਦਾਇ ਕਰ ਕਿਰਪਾ ਨਾਨਕਾ ਪੁ ਲੈ ਲਾਈ ਮਿਥਿਆ ਤਨ ਤਨ ਕੁਟੰਬ ਸੁਭਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾ ਜੋਬਨ ਧਨਵਾਰ ਮਿਥਿਆ ਕੌਮ ਕ੍ਰੋਧ ਵਿਕਰਾਰ ਮਿਥਿਆ ਰਾਥ ਹਸਤੀ ਅਸਭ ਵਸਤਰਾ ਮਿਥਿਆ ਰੰਗ ਸੰਗ ਮਾਇਆ ਬੇਖ ਹਸਤਾ ਮਿਥਿਆ ਧਰੂਹ ਮੋਹ ਅਭਿਮਾਨ ਮਿਥਿਆ ਸੁ ਪ੍ਰਕਰਤ ਗੁਮਾਨ ਸਥਿਰ ਭਗਤ ਸਾਧ ਕੀ ਸਰਣ ਨਾਨਕ ਜਾਪ ਜਪ ਜੀਵੈ ਹਰਿ ਕੇ ਚਰਨ।

ਪਾਈ ਸਫਲ ਦੀ ਹੰਦੈਨ ਕੋ ਹਰਿ ਹਰਿ ਨਾਮ ਲੈ ਬਿਰਤੀ ਸਾਗਤ ਗਿਆਰ ਜਾ ਸਾਜ ਬਿਨਾ ਕਹਿ ਹੁਬਲ ਸੂਚਾ ਬਿਰਥਾ ਨਾਮ ਬਿਨਾ ਧਨਿਆਂਦ ਮੁਖਾ ਵਤਾ ਕਾ ਦੁਰਗੰਧ ਬਿਨ ਸਿਮਰਨ ਦੇ ਨਰੈਨ ਬਿਰਥਾ ਵਿਹਾਇ ਮੇਕ ਬਿਨਾ ਜੋ ਖੇਤੀ ਜਾਇ ਗੋਬਿੰਦ ਭਜਨ ਬਿਨ ਅੰਮ੍ਰਿਤ ਸਭ ਕਾਮ ਜੋ ਕਰਪਨ ਕੇ ਨਰਾਰਥ ਧਾਮ ਧਾਮ ਧਾਮ ਤੇ ਜਾਂ ਜਿਹ ਘਾਟ ਵਸਿਓ ਹਰਿ ਨਾਮ ਨਾਨਕ ਤਾ ਕਾ ਬਲ ਬਲ ਜਾਉ ਰਹਿਤ ਅਵਰ ਕਛ ਅਵਰ ਕਮਾਵਤ ਮਨ ਪ੍ਰੀਤ ਮੁਖਾਉ ਗੰਢ ਲਾਵਤ ਜਾਨਨ ਹਰ ਪ੍ਰਭੂ ਪ੍ਰਵੀਨ ਬਾਹਰ ਪੀਹਣਾ ਕਾਹੂ ਪੀਹਣ ਪ੍ਰਭ ਦੇਸ ਆਪਣਾ ਕਰ ਆਵਤ ਜਾਵ ਜਨਮ ਅੰਤਰ ਬਸਾ ਨਿਰੰਕਾਰ ਤਰਾ ਸੰਸਾਰ ਜੋ ਤੁਮ ਭਾਨੇ ਦਿਨ ਪ੍ਰਭ ਜਾਤਾ ਨਾਨਕ ਜਾਨ ਚਰਨ ਪ੍ਰਾਤ ਕਰੋ ਬੇਨਤੀ ਪਾਰ ਬਣਾਓ ਸਭ ਜਾਣੇ ਆਪਣਾ ਕੀ ਆਇਆ।

ਗਦੀ ਕਰ ਪ੍ਰਸਾਦ ਗੁਰਦੇ ਵਸ਼ਟਪਦੀ ਜਿਹ ਪ੍ਰਸਾਦ ਸ਼ਤਿ ਹਮਰਤ ਖਾਹੀ ਦਸਾ ਗੁਰ ਕੋ ਰਖ ਮਨ ਵਾਹੀ ਜੇ ਪ੍ਰਸਾਦ ਉਸ ਗੰਧ ਤੋ ਤਨ ਲਾਭ ਹੈ ਦਸ ਕੋ ਸਿਮਰਤ ਪਰਮ ਗਤ ਪਾਵ ਹੈ ਜੋ ਪ੍ਰਸਾਦ ਵਸੈ ਸੁਖ ਮੰਦਰ ਦਸੈ ਧਿਆਇ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਿਹ ਸੰਗ ਸੁਖ ਵਸਨਾ ਆਠ ਪਹਿਰ ਸਿਮਰਹੁ ਤਿਸ ਰਸਨਾ ਜੇ ਪ੍ਰਸਾਦ ਰੰਗ ਰਾਹ ਭੋਗ ਨਾਨਕ ਸਦਾ ਧਿਆਈ ਹੈ ਧਿਆਵਨ ਯੋਗ ਜੇ ਪ੍ਰਸਾਦ ਪਾਠ ਪਟੰਬਰ ਹੰਢਾਵੈ ਤਿਸਹ ਤਿਆ ਕਦਲ ਵਾਜ ਪ੍ਰਸਾਦ ਸੁਖ ਸੇਜ ਸੋਈ ਜਮਰਾਠ ਕਰਤਾ ਕ ਜਹ ਗਾਵੀ ਜਜ ਪ੍ਰਸਾਦ ਤੁਜ ਸਾਹਿਬ ਕੋ ਮਨ ਮੁਖਤਾ ਕੋ ਜਸ ਰਸਨ ਬਖਾਨ ਜ ਪ੍ਰਸਾਦ ਗੁਰੂ ਰਹਿਤਾ ਧਰਮ ਸਦਾ ਧਿਆਈ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਤੋ ਦਰਗਹ ਮਨ ਪਾਵੈ ਨਾਨਕ ਪਾਦ ਸਿਧ ਕਰ ਜਾਵ ਜੋ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਭ ਤਿਸ ਰਾਮ ਸੁਨੇਹ ਜੇ ਪ੍ਰਸਾਦ ਰਵੁਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਹ ਕਹਿਤ ਜੇ ਪ੍ਰਸਾਦ ਤਿਰ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕ ਜੇ ਪ੍ਰਸਾਦ ਤੁਜ ਕੂ ਨਾ ਪਾਹੁ ਜੈ ਮਨ ਸਾ ਸਾ ਸਿਮਰ ਪ੍ਰਭੁ ਉਚੇ ਜੇ ਪ੍ਰਸਾਦ ਪਾਇ ਦੁਰਲਭ ਦੇਹ ਨਾਨਕ ਤਾਕ ਭਗਤ ਕਰੇ ਜੇ ਪ੍ਰਸਾਦ ਆਪ ਭੂਖਨ ਪਹਿਰੀ ਜੈ ਮਾਨ ਤਿਹ ਸਿਮਰਤ ਕਿਉਂ ਆਰਸ ਕੀ ਜੈ ਜੇ ਪ੍ਰਸਾਦ ਸਭ ਹਸਤਾ ਸਵਾਰ ਮਨ ਤਿਹ ਪ੍ਰਭ ਕਾਉ ਕਬਹੁ ਨਭ ਸਰ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਪੁਰ ਪ੍ਰਭ ਆਪਣੇ ਮਨ ਜਨ ਤੇਰੀ ਮਨ ਬਨਤ ਬਨਾਈ ਉਠ ਬੈਠ ਸਾਧ ਸਹਿ ਧਿਆਈ ਤੇ ਸਹਿ ਧਿਆਏ ਜੋ ਏ ਕਾਲ ਖੈ ਹਉ ਹਨਾਨੁ ਤੇਰੀ ਰਖੈ ਜੇ ਪ੍ਰਸਾਦ ਕਰਹਿ ਪੁਨ ਬਹਦਾਨ ਮਨਾਠ ਪਰ ਕਰ ਦਸਕਾ ਧਿਆਨ ਜੇ ਪ੍ਰਸਾਦ ਆਚਾਰ ਵਿਆਹ ਹਰਿ ਤਿਹ ਪ੍ਰਭ ਕਉ ਸਾਸ ਸਾਹਚ ਤਰ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਹੁ ਸਦਾ ਨੂ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਜ ਪ੍ਰਸਾਦ ਤੇਰੀ ਪਾਦ ਰਹਿ ਗੁਰੂ ਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਨਹ ਕਰਨ ਨਾਦ ਜੇ ਪ੍ਰਸਾਦ ਵੇਖ ਵਿਸਮਾ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜ ਵਸਨਾ ਜੇ ਪ੍ਰਸਾਦ ਹਸਤ ਕਰ ਚਲਹ ਜੇ ਪ੍ਰਸਾਦ ਸੰਪੂਰਨ ਭਰ ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿਜ ਸਮਾਵ ਹੈ ਸਭ ਪ੍ਰਭ ਤਿਆਗ ਬਰਕਤ ਲਾਗ ਗੁਰੂ ਪ੍ਰਸਾਦ ਨਾਨਕ ਪੰਜ ਜਾਗ ਜੇ ਪ੍ਰਸਾਦ ਪ੍ਰਗਟ ਸੰਸਾਰ ਦਿਹ ਪ੍ਰਭ ਕਉ ਮੂਲ ਨਾਮਨ ਹਵਸਾਰ ਜੇ ਪ੍ਰਸਾਦ ਤੇਰਾ ਪਰਤਾ ਪੂਰੀ ਮਨ ਮੂੜ ਤੂ ਤਾਕ ਜਬ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਦਸਾ ਜਾਨ ਮਨ ਸਦਾ ਹੈ ਜੁਰੇ ਜੇ ਪ੍ਰਸਾਦ ਤੂੰ ਪਾਵੈ ਸਾਜਰੀ ਮਨ ਮੇਰੇ ਤੂੰ ਤਾ ਸੁਰਾਜ ਪ੍ਰਸਾਦ ਸਭ ਕੀ ਗਾਤ ਹੋਏ ਨਾਨਕ ਜਾਪ ਜਪੈ ਜਪ ਸੋ ਆਪ ਜਪਾਇ ਜਪੈ ਸੋ ਨਾਮ ਆਪ ਗਾ ਵਾਯੁ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੁਮ ਪ੍ਰਗਾਹ ਪ੍ਰਭੁ ਦਇਆ ਤੇ ਕਮਲ ਵਿਗਾਹ ਪ੍ਰਭ ਸੁ ਪ੍ਰਸੰਨ ਬਸਾ ਮਨ ਸੁ ਪ੍ਰਭ ਦਇਆ ਤੇ ਮੈਂ ਤੂ ਤਮੋਏ ਸਰਬ ਨਿਧਾਨ ਪ੍ਰਭ ਤੀਰੀ ਮੈਂ ਆਇਆ ਪਹੁ ਕਛੁ ਨ ਕਰਹੁ ਲਿਆ ਜੇਤ ਜਿਤ ਲਾਭ ਹੁਤੇ ਤਲਕ ਹਰ ਨਾਥ ਨਨਕਿਨ ਕਹਿ ਕਛੁ ਨ ਹਾਇ ਸਲੋਕ ਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੋ ਮੁਕਤਾ ਹੋਏ ਸੋਨ ਮੀਤਾ ਨਾਨਕ ਬਿਨਵੰਤਾ ਸਾਧ ਜਨ ਗਿਆ ਚਰਜ ਕਥਾ ਅਸ਼ਟਪਦ ਸਾਧ ਕਸੰਗ ਮੁਖ ਉਜਲ ਹੋਤ ਸਾਧ ਸੰਗ ਵਾ ਸਗਲੀ ਖੋਤ ਸਾਧ ਖਾਂ ਮਿਟੈ ਅਭਮਾਨ ਸਾਧ ਖਾਂ ਪ੍ਰਗਟੈ ਸੁਗਿਆਨ ਸਾਧ ਖਾਂ ਬੁਝੈ ਪ੍ਰਭ ਨੀਰਾ ਸਾਧ ਸੰਗ ਸਭਤਨ ਵੀਰਾ ਸਾਧ ਕਸੰਗ ਪਾਇ ਨਾਮ ਰਤਨ ਸਾਧ ਕਸੰਗ ਪ੍ਰਜਨ ਸਾਧ ਕੀ ਮਹਿਮਾ ਵਰਨ ਕੌਣ ਪ੍ਰਾਣ ਨਾਨਕ ਸਾਧ ਸੋਭਾ ਬ੍ਰਹਮ ਸਮਾਨ ਸਾਧ ਸੰਗ ਗੋਚਰ ਮਿਲੈ ਸਾਧ ਹੰ ਸਦਾ ਪ੍ਰਫੁਲੈ ਸਾਧ ਕਸੰਗ ਬਹ ਪੰਚਾ ਸਾਧ ਸੰਗ ਅੰਮ੍ਰਿਤ ਰਹਿ ਪੁੰਚਾ ਸਾਧ ਸੰਗ ਸਭ ਕੀ ਸਾਧ ਕਸੰਗ ਮਨੋਹਰ ਬੈ ਸਾਧ ਕਸੰਗ ਨ ਕਦ ਹੂੰ ਤਾਵੈ ਸਾਧ ਸੰਗ ਸਤ ਮਨ ਪਾਵੈ ਸਾਧ ਕਸੰਗ ਮਾਇਆ ਦੇ ਭੇਨ ਸਾਧ ਸੰਗ ਨਨ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਾਮੀ ਸਾਧੂ ਕਸੰਗ ਮਹਾ ਪਨੀਤ ਸਾਧ ਸੰਗ ਕੇ ਸਾ ਸਿਉ ਨਹਿ ਬੈਰੁ ਸਾਧ ਕਸੰਗ ਨਬੀ ਗਾ ਬੈਰੁ ਸਾਧ ਕਸੰਗ ਨਾਹੀ ਕੁਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧ ਕਸੰਗ ਨਾਹੀ ਹਉ ਤਾਪ ਸਾਧ ਕਸੰਗ ਤਾ ਜਾ ਸਭ ਆਪ ਆਪੇ ਜਾਨ ਸਾਧ ਵਡਾਇ ਨਾਨ ਸਾਧ ਪ੍ਰਭੂ ਬਨਾਇ ਸਾਧ ਖੰਗ ਨਾ ਕਬੂ ਸਦਾ ਸਾਧ ਖੰਗ ਸਦਾ ਸੁਖ ਪਾਵ ਸਾਧ ਸੰਗ ਬਸਤਾ ਗੋ ਚਰਣ ਹੈ ਸਾਧੂ ਕੇ ਸੰਗ ਆਜਾਰ ਸਹਿ ਸਾਧ ਕੇ ਸੰਗ ਬਸਾ ਥਾਨ ਉਚੈ ਸਾਧੂ ਕੇ ਸੰਗ ਮਹਿਲ ਪਾ ਉਚੈ ਸਾਧ ਖੰਗ ਦ੍ਰਿੜਾ ਸਭ ਧਨੁ ਸਾਧ ਹੰ ਕੇਵਲ ਪਾਰ ਬ੍ਰਹਮ ਸਾਧ ਹੰ ਪਾਇ ਨਾਮ ਨਿਧਾਨ ਨਾਨਕ ਸਾਧੂ ਕੇ ਕੁਰਬਾਨ ਸਾਧ ਕੇ ਸੰਗ ਸਭ ਕੋਲ ਓਧ ਹਰ ਸਾਧ ਸੰਗ ਸਾਜਨ ਵੀਤ ਕੁਟਾਂਬ ਨਿਹਤਾਰ ਸਾਧੂ ਕੇ ਸੰਗ ਸੋ ਧਨ ਪਾਵੈ ਜਿਹ ਧਨ ਤੀਜ ਸਾਧ ਕੁਵਰ ਸਾਵ ਸਾਧ ਸੰਗ ਧਰਮ ਰਾਜ ਕਰੀ ਸਿਵਾ ਸਾਧ ਸੰਗ ਸੋਭਾ ਸੁਰ ਦੇਵਾ ਸਾਧੂ ਕੇ ਸੰਗ ਪਾਵ ਕੁਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਸੰਗ ਸਰਬ ਥਾਨ ਗਾਵ ਨਾਨਕ ਸਾਧ ਕੇ ਸੰਗ ਸਭਲ ਜਨਾਮ ਸਾਧ ਸੰਗ ਨਹਿ ਕਾਸ਼ ਕਾਲ ਦਰਸ਼ਨ ਪੀੜਤ ਪੁੱਤ ਨਿਹਾਲ ਸਾਧ ਕਸੰਗ ਕਲੂਖਤ ਹਰੈ ਸਾਧ ਸੰਗ ਨਰਕ ਪਰ ਹਰੈ ਸਾਧ ਸੰਗ ਈ ਹਉ ਹੈ ਸੋਹੀਰਾ ਸਾਧ ਸੰਗ ਬਿਸ਼ਰਤ ਹਰ ਮੇਰਾ ਜੋ ਇਸ਼ਾਇ

ਸਤ ਸੰਗ ਸਰ ਪਰਨ ਹਤਰ ਸਾਧਕ ਸੰਗ ਲਗਾ ਪ੍ਰਮਿਤ ਹੈ ਸਾਧੂ ਕਿਸੰਗ ਕੱਟ ਕਾਢੀ ਠਾ ਸਾਧ ਸੰਗ ਪਿਆ ਗਿਆ ਕਰ ਸਾਧ ਸੰਗਤ ਪਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧਕ ਮੈਂ ਹਮਾ ਵੀ ਉਹਨਾਂ ਜਾਨ ਹਜੇ ਤਾਂ ਸੁਣ ਹੈ ਤੇਤਾ ਬਖਿਆ ਨ ਸਾਧ ਕੀ ਉਪਮਾ ਤਿਹ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਾਰ ਪੂਰ ਸਾਧਕ ਸੁਭਾ ਕਾ ਨਾਹੀ ਅੰਤ ਸਾਧੂ ਸੁਭਾ ਸਦਾ ਬੇਅੰਤ ਸਾਧਕ ਸੁਭਾ ਉੱਚਤੇ ਉੱਚੇ ਸਾਧਕ ਸੁਭਾ ਮੂਚ ਤੇ ਮੂਚੀ ਸਾਧਕ ਸੁਭਾ ਸਾਧ ਬਨ ਆਈ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਇਆ ਵਰਨਾ ਪੀ ਖਾਇ ਕਿਸ ਬਿਨ ਕੋਈ ਨਾਨਕ ਲੱਛਣ ਬ੍ਰਹਮ ਗਿਆਨੀ ਹੋਇਆ ਸੁਪਤੀ ਬ੍ਰਹਮ ਗਿਆਨ ਸਦਨ ਰਦੀਪ ਜਹ ਜਲ ਮਹ ਕਮਲਾ ਦੀਪ ਬ੍ਰਹਮ ਗਿਆਨ ਸਦਨ ਦੁਖ ਜੈਸੀ ਸੂਰ ਸਰਬ ਕ ਸੋਖ ਬ੍ਰਹਮ ਗਿਆਨ ਕੇ ਦ੍ਰਿਸ਼ਟ ਸਮਾਨ ਜੈਸੀ ਰਾਜ ਰੰਗ ਕੋ ਲਾਗਤ ਰੂਪਵਾਨ ਬ੍ਰਹਮ ਗਿਆਨ ਕਾ ਧੀਰ ਜੇ ਕਉ ਵਸਦਾ ਕੋ ਕੋਦਾ ਕੋ ਜਨ ਰੇ ਬ੍ਰਹਮ ਗਿਆਨੀ ਕਾ ਹੈ ਗੁਨਾ ਨਾਨ ਜੋ ਪਾਵ ਕਾ ਸਭ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈ ਸਮੈਲ ਨਾ ਲਾਗੈ ਜਲਾ ਬ੍ਰਹਮ ਗਿਆਨੀ ਕਾ ਮਨ ਹੋਇ ਪ੍ਰਕਾਸ਼ ਜਹ ਤਾਰੂ ਪ੍ਰਾਕਾਸ ਬ੍ਰਹਮ ਗਿਆਨੀ ਕਾ ਮਿੱਤਰ ਸਤਰ ਸਮਾਨ ਬ੍ਰਹਮ ਗਿਆਨ ਕਾ ਨਾ ਹੈਗਾ ਬਿਮਾਰ ਬ੍ਰਹਮ ਗਿਆਨ ਊਚ ਤੇ ਊਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨ ਸੀ ਇਹ ਜਾਣ ਭਾਈ ਨਾਨਕ ਜਿਨ ਪ੍ਰਭਾਵ ਕਰੀ ਬ੍ਰਹਮ ਗਿਆਨ ਸਗਲ ਕਿਰੀ ਨਾਇਆ ਤੁਮਰਾ ਬ੍ਰਹਮ ਗਿਆਨ ਚੀਂਦਾ ਬ੍ਰਹਮ ਗਿਆਨ ਕੀ ਸਭ ਪਰਮਾਇਆ ਬ੍ਰਹਮ ਗਿਆਨ ਤੇ ਕਾਸ਼ ਬੁਰਾ ਨਾਮ ਪਾਇਆ ਬ੍ਰਹਮ ਗਿਆਨ ਸਦਾ ਸਮਦਰਸੀ ਬ੍ਰਹਮ ਗਿਆਨ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨ ਬੰਧਨ ਤੇ ਮੁਕਤਾ ਬ੍ਰਹਮ ਗਿਆਨ ਕੀ ਨਿਰਮਲ ਯੁਗਤਾ ਬ੍ਰਹਮ ਗਿਆਨ ਕਾ ਭੋਜਨ ਗਿਆਨ ਬ੍ਰਹਮ ਗਿਆਨ ਕਾ ਬ੍ਰਹਮ ਧਿਆਨ

ਸਾਧੂ ਸਿਮਰ ਸਿਮਰਨ ਪੈਨ ਹਰ ਸਲੋਕ ਉਸਤਤ ਕਰੇ ਅਨੇਕ ਜਾਣ ਅੰਤਰਾ ਬਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹ ਬਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾ ਕਈ ਕੋਟ ਆਚਾਰ ਵਿਆਹ ਹਰਿ ਕਈ ਕੋਟ ਵੈਦ ਕੀਰਤਵਾਸ ਕਈ ਕੋਟ ਬਨ ਬ੍ਰਹਮ ਉਦਾਸ ਕਈ ਕੋਟ ਵੇਦ ਕੇ ਸਰੋਤ ਕਈ ਕੋਟ ਤੁਪੀ ਸਰੋਤੇ ਕਈ ਕੋਟ ਆਤਮ ਧਿਆਨ ਧਾਰਹ ਕਈ ਕੋਟ ਕਵ ਕਾਵੀ ਚਰਹ ਕਈ ਕੁੰਡਾਵਤਨਾਵਧਿਆਵਹ ਨਨ ਕਰਤਿਕ ਅੰਤਰਾ ਪਾਵਹ ਕਈ ਕੋਟ ਪੈ ਅਭਿਮਾਨ ਕਈ ਕੋਟ ਅੰਧ ਅਗਿਆਨ ਕਈ ਕੋਟ ਕਿਰਪਨ ਕਠੋਰ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗਾਤਮ ਨ ਕੋਰ ਕਈ ਕੋਟ ਪਰ ਦਰਭ ਕਾਵ ਹਿਰਹਿ ਕਈ ਕੋਟ ਪਰ ਦੂਖ ਨਾ ਕਰਹਿ ਕਈ ਕੋਟ ਮਾਇਆ ਸ੍ਰਮ ਮਾਹੀ ਕਈ ਕੋਟ ਪ੍ਰਦੇਹ ਪਰਮਾਹੀ ਜੇਤ ਜਿਤ ਲਾਭ ਹੋ ਤੇਤ ਤੇਤ ਲਗਨਾ ਨਾਨਕ ਕਰਤੇ ਕੀ ਜਾਣਾ ਕਰਤਾ ਰਚਨਾ ਕਈ ਕੋਟ ਸੇਧ ਜਤੀ ਜੋਗੀ ਕਈ ਕੋਟ ਰਾਜ ਰਹਿ ਭੋਗੀ ਕਈ ਕੋਟ ਪੰਖੀ ਸਰਬਿਆ ਪਾਈ ਕਈ ਕੋਟ ਪਾਥਰ ਬਿਰਖ ਨਿਭਜਾਈ ਕਈ ਕੋਟ ਪਾਵਣ ਪਾਣੀ ਬਸੰਤਰ ਕਈ ਕੋਟ ਦੀਸ ਭੂਮੰਡਲ ਕਈ ਕੋਟ ਸਸੀ ਅਰ ਸੂਰ ਨਖਿਆਤਰ ਕਈ ਕੋਟ ਦੀਵ ਦਾਨ ਮਿੰਦਰ ਸਿਰ ਸ਼ਤਰ ਸਗਲ ਸਮਗਰੀ ਆਪਣਾ ਸੂਤ ਤਾਰਾ ਨਾਨਕ ਜਿਹ ਜਿਹ ਪਾਵੈ ਤਿਸ ਤਿਹ ਨਿਹਤਾਰ ਕਈ ਕੋਟ ਰਾਜਸ ਤਾਮਸ ਸਾਧਕ ਕਈ ਕੋਟ ਵੇਦ ਪ੍ਰਾਣ ਸਿਮਰਤ ਰਸਾਸਤ ਕਈ ਕੋਟ ਗਿਰਤ ਨ ਸਮਰਤ ਕਈ ਕੁੰਡਨ ਪ੍ਰਕਾਰ ਜੰਦ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਵੀਰ ਸਵਰਣ ਥੀਵੇ ਕਈ ਕੋਟ ਜਾਖ ਕਿਨਰ ਪਸਾਜ ਕਈ ਕੋਟ ਪੂਤ ਪ੍ਰੇ ਸੁਕਰ ਮਰਗਾਚ ਸਭ ਤਨੇਰਾ ਸਭ ਹੁਤੇ ਦੂ ਨਾਨਕਾ ਬਲਿਬਤ ਰਹੇ ਆ ਭਾਰ ਪੂਰ ਕਈ ਕੋਟ ਪਾਤਾਲ ਕੇ ਵਾਸ ਕਈ ਕੋਟ ਨਰਕ ਸੁਰਨ ਵਾਸ ਕਈ ਕੋਟ ਜਨਮ ਹੈ ਜੀਵ ਹੈ ਮਰ ਹੈ ਕਈ ਕੋਟ ਬਾਜੋਨੀ ਫਿਰ ਹੈ ਕਈ ਕੋਟ ਬੈਠ ਕਈ ਖਾਹ ਕਈ ਕੋਟ ਘਲ ਥਕ ਪਾਹ ਕਈ ਕੋਟ ਕੀਤਨ ਬੰਦ

ਕਈ ਦਰਸ਼ਨ ਪ੍ਰਭਿਆ ਸਤਨ ਕਮਲੇ ਪ੍ਰਭ ਅਮਰਾਸ ਕਈ ਗੁਣ ਮੰਗ ਸਤ ਹੰਕਾਰ ਬ੍ਰਹਮ ਲਾਗਾ ਰੰਗ ਜਨ ਕਹੋ ਹੋਇਆ ਸੁ ਪ੍ਰਸਾਦ ਨਾਨਕ ਤੀਜ ਜਨ ਸਦਾ ਧਨ ਧਨ ਕਈ ਕੋਟ ਖਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮੰਡ

ਤੇ ਆਤਮ ਪ੍ਰਕਾਸ਼ ਕਈ ਕੋਟ ਤਾਤ ਕਵੀ ਤੇ ਸਦਾ ਹੈ ਰਹੇ ਗੁਣੇ ਤੇ ਕਈ ਗੁਰ ਨਾਮ ਰਹਿ ਪੀ ਵਹਿ ਅਮਰ ਪਏ ਸਾਧ ਸਾਧ ਹੀ ਜੀ ਵਹਿ ਕਈ ਗੁਰ ਨਾਮ ਗੁਣ ਗਾਵੇ ਆਤਮ ਦਾ ਸੁਖ ਸਹਿਜ ਸੰਵਾਇ ਵਹਿ ਆਪਣੇ ਜਨ ਕਉ ਸਾਰੀ ਨਾਨਕੇ ਪਰਮੇਸ਼ਵਰ ਕੀ ਪਿਆਰੀ ਸਲੋ ਕਰਨ ਕਾਰਨ ਪ੍ਰਵੀਕ ਹੈ ਦੂਸਰ ਨਾਹੀ ਕੂਏ ਨਾਨਕ ਤਿਹ ਬਲਹਾਰਣ ਜਲ ਥਲ ਮਹੀ ਗਲ ਸੋਇ ਅਸ਼ਟਪਦੀ ਕਰਨ ਕਰਾਉ।

ਦੇਖ ਹੈ ਆਪਣੀ ਬੁੜਿਆਈ ਨਨ ਸਹਿ ਮੈਂ ਰਹਿਆ ਸਮਾਈ ਪ੍ਰਭ ਪਾਵੇ ਮੈਂ ਅਨੁਖ ਗਤ ਪਾਵ ਪ੍ਰਭ ਪਾਵਨ ਪਾਤਰ ਤਰਾਵੇ ਪ੍ਰਭ ਪਾਵੈ ਸਾਖਤ ਰੰਗ ਪ੍ਰਭ ਪਾਵਨ ਹਰ ਗੁਣ ਭਾਖੈ ਪ੍ਰਭ ਪਾਵੈ ਤਾਂ ਪਤਾ ਦੇਵ ਅਧਾਰਾ ਆਪ ਕਰੈ ਆਪਣ ਵਿਚਾਰ ਦੋਹੈ ਸ੍ਰੀ ਅਕਾਲ ਸਵਾਮੀ ਕੀ ਰਵਿ ਸੰਦਰ ਜਮ ਜੋ ਪਾਵੈ ਸੁਕਾਰ ਕਰਾਵੇ ਨਾਨਕ ਦ੍ਰਿਸ਼ਟੀ ਔਰ ਨਾ ਆਵੈ ਕਹੂੰਗਾ ਅਨੁਖ ਤੀ ਗਿਆ ਹੋਇਆ ਜੁਦ ਪਾਵੈ ਸੋਈ ਕਰਾਵੈ ਸੁਘਾਤ ਹੋਏ ਤਾਂ ਸਭ ਕਿਸ ਲਈ ਜੋ ਤੇ ਉਪਾਵੈ ਸੋਈ ਕਰੀ ਅਨ ਜਾਣਤ ਵਿਖਿਆ ਮਹਾਰਾ ਚਾ ਜ ਜਾਣਤ ਆਪਣਾ ਬਚਾ ਪਰਮ ਪੂਲਾ ਦਹ ਦੇਹ ਤਾਵੈ ਨਿਮ ਨਿਮ ਕਮਾਹੀ ਚਾਰ ਕੁੰਟ ਫਿਰਾਵੈ ਕਰ ਕਿਰਪਾ ਜਹ

ਸਿਹਤਾ ਕਲੀ ਖਨਾ ਖਨਾ ਜਗਦੀਸ਼ ਜੀ ਪਿੰਡ ਸਦ ਹਿਰਾਸ ਘੜ ਘੜ ਪੂਰਨ ਬ੍ਰਹਮ ਪ੍ਰਕਾਸ਼ ਆਪਣੇ ਬਹਿਣਤ ਆਪ ਬਨਾਇ ਨਾਨਕ ਜੀ ਦਾ ਦਿਖ ਬਡਾਇ ਉਸਕਾ ਬਲ ਨਾਹੀ ਸਹਾਤ ਕਰਨ ਕਰਮ ਸਰਗੁਨਾਥ ਆਗਿਆ ਕਰਿ ਬਪਰਾ ਜੀ ਜਦ ਆਵੈ ਸੋਈ ਹੁਣ ਥੀ ਕਬੂ ਹੂਚ ਨੀਚ ਮਹਿ ਬਸਾ ਕਬੂ

ਸਾਜਾ ਕਬੂ ਗਬ ਕੀਰਤਨ ਹੈ ਆਵੈ ਕਬੂ ਭਲਾ ਭਲਾ ਕਹਵੈ ਜੰ ਪ੍ਰਭ ਰਾਖੈ ਤੇ ਵਿਹੀ ਰਹਿ ਗੁਰਪ੍ਰਸਾਦ ਨਾਨਕ ਸਾਜ ਕਹਿ ਕਬੂ ਹੋਇ ਪੰਡਿਤ ਕਰਿ ਬਖਿਆਨ ਕਬੂ ਮੰਤਰ ਲਵੈ।

ਪਾਵਤ ਵਨ ਚਾਹ ਜਨ ਪਾਵਤ ਸੋਈ ਹੋਏ ਨਾਨਕ ਜਬ ਨਾ ਕੋਏ ਕਬਹੂ ਸਾਧ ਸੰਗਤਿ ਹੋ ਪਾਵੈ ਸਾ ਸਥਾਨ ਤੇ ਬਾਹਰ ਨਾ ਆਵੇ ਅੰਦਰ ਫਿਰ ਗਿਆਨ ਪ੍ਰਕਾਸ਼ ਸਥਾਨ ਕਰਹਿ ਬਿਨਾ ਸਮਾਨਤਾ ਨਾਮ ਰਤੀ ਇਕ ਰੰਗ ਸਦਾ ਬਸਹਿ।

ਨਰਕ ਪਾਤੀ ਉਬਤ ਸਵੈਨ ਜੋ ਜਾਣਾ ਮੈਂ ਜੋਬਨਵੰਤ ਸੋਬਤ ਵਿਸ਼ਟਾ ਕਰ ਜੰਤ ਆਪਸ ਕਾਉ ਕਰਮਵੰਤ ਕਹਾਵੈ ਜਨਮ ਮਰੈ ਬਸ ਜੋਨ ਪਰਮਾਵੈ ਤਨ ਭੂਮਿਕਾ ਜੋ ਕਰੈ ਗੁਮਾਨ ਸੁਮੂਰ ਖੰਦਾ ਗਿਆਨ ਕਰ ਕਿਰਪਾ ਜਿਸੈ ਹਿਰਦਾ ਗਰੀਬੀ ਵਸਾਵੈ ਨਾਨਕੀ ਹਾਂ ਮੁਕਤਾ ਕਰ ਸੁਖ ਪਾਵੈ ਧਨਵੰਤਾ ਹੋਇ ਕਾਰ ਕਰਵਾਵੈ ਤ੍ਰਿਣ ਸਮੈਨ ਕਾਸ਼ ਸੰਗ ਨਾ ਜਾਵੇ ਬਲਸ ਕਰ ਮੈਨ ਕੂਪ ਕਰਿਆ ਸੁਪਲ ਪਿੱਤਰ ਤਕ ਹੋਇ ਬਿਨਾ ਸਭ ਤੇ ਆਪ ਜਨ ਬਲਵੰਤ ਖਿਨਵੈ ਹੋਇ ਜਾਵੇ।

ਪ੍ਰਭ ਸੋਇ ਜੋ ਕਿਸ਼ਕਿਨ ਸਵਨਾ ਰੰਗ ਸਭ ਤੇ ਅਦੂਰ ਸਭੁ ਕਾ ਸੰਗ ਉਗਜਾ ਦੇਖਾ ਕਰ ਪਵੀ ਕਾ ਪਹਿ ਕਾ ਪਹਿ ਨਿਕ ਮਰਨ ਬਿਨ ਸਿਆਵਨ ਜਾਇ ਨਾਨ ਸਦ ਗ੍ਰਹਿ ਸਮਾਇਆ।

ਪਰ ਰੰਗਿਆ ਬਾਰ ਮਨ ਮਹਿਆਪ ਮਨ ਆਪਣੇ ਮਹਿਕ ਨਾਨਕ ਕੀਮਤ ਕਹਿਣ ਨਾ ਜਾਈ। ਸਤ ਸਤ ਸਤ ਪ੍ਰਭ ਸੁਆਮੀ ਗੁਰੂ ਪ੍ਰਸਾਦ ਕਿਨਾ ਵਖਿਆ ਨ ਸੱਚ ਸੱਚ ਸੱਚ ਸਭ ਕਿਨਾ ਕੋਟ ਮਧੇ

ਸਾਧੂ ਸੰਤ ਕਿਰਿਆਂਦਾ ਨਾਨਕਾ ਬਾਹਰੋ ਬਾਹਰ ਅਵਤਾਰ ਅਸ਼ਟਪਦੀ ਸੰਤ ਕਾ ਦੁਖਨ ਆਰ ਜਾ ਕਟ ਸੰਤ ਕਾ ਦੁਖਨ ਜਮਤੀ ਨਹੀਂ ਛੋਟਾ ਸੰਤ ਕਾ ਦੁਖਨ ਸੁਖ ਸਭ ਜਾ ਸੰਤ ਕਾ ਦੁਖਨ ਰਕਮਾ ਪਾਈ ਸੰਤ ਕਾ ਦੁਖਨ ਮਾ ਦੋਹੇ ਮਰੀ ਸੰਤ ਕਾ ਦੁਖਨ ਸੋਭਾ ਦਹੀਨ ਸੰਤ ਕਾ ਤੇ ਕਰ ਖਾਨਾ ਕੋਏ ਸੰਤ ਕਾ ਦੁਖਨ ਥਾਨ ਪ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੀ ਕਰਾ ਨਾਨਕ ਸੰਤ ਸੰਗਨੰਦ ਕਬੀਰ ਤਾਰਾ ਸੰਤ ਕਾ ਦੁਖਨ ਤੇ ਮੁਖ ਪਾਵਾ ਸੰਤਨ ਕਾ ਦੁਖਨ ਕਾਗਜਾਂ ਲਾਵਾ ਸੰਤਨ ਕਾ ਦੁਖਨ ਸਰਬ ਜੋਨ ਪਾਏ ਸੰਤ ਕਾ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕਾ ਦੁਖਨ ਤ੍ਰਿਸਨਾਮਾ ਜਰਾ ਸੰਤ ਕਾ ਦੁਖਨ ਸਭ ਕੋ ਸ਼ਾਲਾ ਸੰਤ ਕਾ ਦੁਖਨ ਤੇਜ ਸਭ ਜਾ ਸੰਤ ਕਾ ਦੁਖਨ ਨੀਚ ਨੀਚ ਆਏ ਸੰਤ ਦੁਖੀ ਕਾ ਥਾ ਕੋ ਨਾਹ ਨਨ ਸੰਤ ਭਵਤਨ ਉਏ ਪੀ ਕਾ ਦੁਪਾਹੇ ਸੰਤ ਕਰੰਦ ਕੋ ਮਹਾਤਾਏ ਸੰਤ ਕਰੰਦ ਘੰਟੇ ਕੰਨਾ ਪਾਏ ਸੰਤ ਕਰੰਦ ਕੋ ਮਹਾ ਹਥਿਆਰਾ ਸੰਤ ਕਰੰਦ ਕੋ ਪਰਮੇਸ਼ਰ ਮਾਰਾ ਸੰਤ ਕਰੰਦ ਕਰਾਇ ਦੀਨ ਸੰਤ ਕਰੰਦ ਕੋ ਦੁਖਿਆਰ ਦੀਨ ਸੰਤ ਕਰੰਦ ਕਹੋ ਸਰਵ ਰੋਗ ਸੰਤ ਕਰੰਦ ਕਹੋ ਸਦਾ ਵਿਯੋਗ ਸੰਤ ਕੀ ਨਿੰਦਾ ਦੁਖ ਮਹਿ ਦੁਖ ਨਾਨਕ ਸੰਤ ਭਾਵਤ ਉਸ ਕਾ ਪੀ ਹੋਇ ਮੋਖ ਸੰਤ ਕਾ ਦੁਖ ਸਦਾ

ਤਜਹੁ ਸਿਆਨੁ ਸੁਰ ਜਨਹੁ ਸਿਮਰਹੁ ਹਰਿ ਹਰਿ ਰਾਈ ਕਾਸੁ ਹਰਿ ਮਨ ਰਖਹੁ ਨਾਨਕ ਦੂਹ ਪਰਮ ਪਾਉ ਜਯ ਪਦਿਮਾਨੁਖ ਕੀ ਟੇਕ ਬ੍ਰਿਥਿ ਸਭ ਜਾਨ ਜੀਵਨ ਕੋਇ ਕਾ ਭਗਵਾਨ ਜਿਸ ਕੈ ਦੀਆ ਰਹਿ ਆਗਾਇ ਬਹੁਨਾ ਤ੍ਰਿਸ ਨ ਲਾਗਿਆ ਮਾਰਾ ਰਾਖੈ ਕੁਆ ਮਾਨੁਖ ਕਹਿ ਕਿਛੁ ਨਾਹੀ ਹਾਸ ਤਿਸ ਕਾ ਕੰਬੂਜ ਸੁਖ ਹੋਇ ਤਿਸ ਕਾ ਨਾਮ ਰਾਖੰਡ ਪੁਰੇ ਸਿਮਰ ਸਿਮਰ ਸਿਮਰ ਪ੍ਰਾਸ ਹੋਇ।

ਆਸਾ ਪਾਰ ਬ੍ਰਹਮ ਕੇ ਜਿਸ ਮਨ ਭੂਖ ਨਾਨਕ ਤਿਸਹ ਨ ਲਾਗਹਿ ਦੂਖ ਜਿਸ ਕਾ ਹਾਰ ਬ੍ਰਹਮ ਮਨ ਜਿਤਿਆ ਸੋ ਸੰਤ ਸੋ ਹਿਲਾ ਨਹਿ ਹੁਟ ਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਕਹੋ ਕਿਸ ਤੇ ਡਰੈ

ਪੈਤ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੁਭਾਵੰਤ ਸਗਲ ਸੰਸਾਰ ਉਦਰਾ ਧਨਵੰਤ ਪ੍ਰਭ ਕੇ ਸੇਵਕ ਸਗਲੇ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਰੇ ਲੈ ਕਿਰਪਾਲ ਗੁਰ ਕਾ ਸਬਜਾ ਪੈ ਨਿਹਾਲ ਕੀ ਸੇਵਾ ਸੋਈ ਲਾਗੈ ਜਿਸਨ ਕਿਰਪਾ ਕਰ ਹਮ ਭਾਗ ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਪਾਉਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕਰੰਗ ਸਦਾ ਸਦਾ ਵਾਸਾ ਹਰ ਸੰਗ ਸਹਿਜ ਸੁਭਾਈ ਹੋਵੈ ਸੋ ਹੋਏ ਕਰਨ ਹਾਰ ਪਛਾਣ ਸੇ ਪ੍ਰਭ ਕਾ ਕੀਆ ਜਨ ਵਿਗਟ ਲਗਾ ਨ ਜੈਸਾ ਸਾ ਤਹ ਦ੍ਰਿਸ਼ਟਾ ਨ ਜਿਹ ਤੇ ਉਪਜੇ ਤੇ ਹਮਾਹਿ ਸੁਮਾਏ ਹੋਏ ਸੁਖ ਨਦਾਨ ਹੋ ਬਨਾਏ ਆਪ ਸਕਉ ਆਪ ਦੀਨੋ ਮਾਨ ਨਾਨਕ ਪ੍ਰਭ ਜਾਨੇ ਕੋ ਜਾਨ ਸਲੋਕ ਸਰਬ ਕਰਾ ਭਾਰ ਪੂਰ ਪ੍ਰਭ ਬਿਰਥਾ ਜਨ ਨਾਰ ਜਾ ਕੇ ਸਿਮਰਨ ਉਦਰੀਆ ਨਾਨਕ ਦੇਹ ਬਲ ਹਾਰ ਰਾਸ਼ਟਰਪਤੀ ਟੂਟੀ ਕਾਂਡ ਨਾਰ ਗੋਪਾਲ ਸਭ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਹ ਮਨ ਮਾਹਿ ਦੇਹ ਤੇ ਬਿਰਥਾ ਕੋਈ ਨਾਹਿ ਦੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਣ ਕੀਆ ਕੁਛ ਨਾ ਹੋਏ ਜੇ ਸਾ ਪ੍ਰਾਣ ਲੋਚਾ ਕੋਈ ਤੇ ਸੁਬੈਨ ਨਾਹਿ ਤੇਰਾ ਕਿਛ ਕਾਮ ਕਰ ਨਾਨਕ ਜਾਪ ਏਕ ਹਰ ਨਾਮ ਔਰ ਰੂਪ ਬੰਦ ਹੋਏ ਨਾਹਿ ਮੂਹ ਹੈ ਪ੍ਰਭ ਜੋ ਸਗਲ ਘਟ ਸੋ ਹੈ ਧਨਵੰਦਾ ਹੋਈ ਕਿਆ ਕੋ ਕਰਵੈ ਜਾਂ ਸਭ ਕੀ ਸ਼ਹਿਤ ਕਹਿ ਦੀਆ ਦਰਬਾਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹਿ ਦਾ ਤਾਰ ਦੇਹ ਦੀ ਅਨਾਰ ਜਾ ਨੰਗਾ ਵਾਰ ਜਿਸ ਗੁਰ ਪ੍ਰਸਾਦ ਉਟੈ ਹੋਰ

ਪ੍ਰਾਣ ਗੁਰ ਚਰਨ ਲਗਤ ਨਿਸਤਰ ਜਿਉਂ ਅੰਧਕਾਰ ਦੀਪਕ ਪ੍ਰਕਾਸ਼ ਗੁਰ ਦਸਮ ਦੀ ਮਨ ਵਿਕਾਸ ਜਿਉਂ ਮਹਾਂ ਉਦਿਆਨ ਮਹਾਂ ਮਾਰਗ ਪਾਵੇ ਤਿਨ ਸਾਧੂ ਸੰਗ ਵਿੱਚ ਜੋਤ ਪ੍ਰਗਟਾਵੇ ਤਿਨ ਸੰਦਨ ਕੀ ਬਾਂਛਾ ਤੂ ਨਾਨਕ ਹਰ ਤੂ ਚਾ ਪੂਰ ਮਨ ਮੂਰਖ ਕਾਹ ਬਿਰ ਲਾਈਆ ਪ੍ਰਭ ਲਿਖ ਕਰ ਹੈ ਉਪਾਈਆ ਦੁਖ ਸੁਖ ਪ੍ਰਭ ਦੇਵ ਨਾਰ ਵਰ ਤਿਆਗ ਦੂਤ ਸਹਿਜ ਤਰ ਜੋ ਕਾਸ਼ ਕਰ ਸੂਝ ਸੁਖ ਮਾਨ ਪੂਲਾ ਕਾਹੀ ਫਿਰਿਆ ਜਾਨ ਕੌਣ ਵਸਤ ਆਈ ਤੇਰਾ ਸੰਗ ਲਵਟ ਰਹੇ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹਿ ਨਾਨਕ ਪਾਤ ਸੇਤੀ ਕਰ ਜਾਹਿ ਜਿਸ

ਸਭ ਕੋਇ ਮੁਕੂ ਜਲਾਰ ਦਰਗਹ ਸੋਇ ਹੁਆ ਪਾਰ ਵੱਲਾ ਵਾ ਪਾਰ ਨਾਨੂ ਤਾਕ ਸਤਬਲ ਹਰ ਚਰਨ ਸਾਧਕ ਧੋਏ ਧੋਏ ਪੀਵਰ ਪ੍ਰਸਾਦ ਕੋ ਆਪਣਾ ਜੀਵ ਸਾਧਕ ਧੂਰ ਕਰਮ ਇਸਨਾਨ ਸਾਧੂ ਪਰ ਜਾਈਆ ਕੁਰਬਾਨ ਸਾਧ ਸਿਵ ਅਵਿੜ ਭਾਗੀ ਪਾਈਆ ਸਾਧ ਸੰਗ ਹਰ ਕੀਰਤਨ ਗਾਈਆ ਅਨਕ ਬਿਗਨ ਤੇ ਸਾਧੂ ਰਾਖਿਆ ਹਰ ਗੁਣ ਗਾਇਆ ਅੰਮ੍ਰਿਤ ਰਹਿ ਚਾਖ ਉੜ ਗਹੀ ਸੰਤ ਹੈ ਦਰਾਇਆ।

ਸਤਿਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸਚ ਵਰਤ ਸਾਚਾ ਪਾ ਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤ ਨਾਨਕ ਸੋ ਜਨ ਸਚ ਸੰਬਤ ਸਲੋਕ ਰੂਪ ਨਾਰੀਖ ਨਰੰਕਿਸ਼ ਤ੍ਰਿਹੋ ਗਣਤੀ ਪ੍ਰਭਿੰਨ ਤਿਸਿਹ ਬੁਝਾਈ ਨਾਨਕਾ ਜਿਸ ਹੋਇਆ ਸੋ ਪ੍ਰਸੰਨ ਅਸ਼ਟਪਦੀ ਅਵਨਾਸ਼ੀ ਪ੍ਰਭ ਮਨ ਮਹਰਾਖ ਮਾਨੁਖੀ ਤੂੰ ਪ੍ਰੀ ਤਿਆਗ ਤਿਹ ਤੇ ਪਰ ਨਾਹੀਂ ਕਿਸ਼ ਕੋਏ ਸਰਵ ਨਿਰੰਤਰੀ ਕੋ ਸੋਏ ਆਪ ਬੀਨ ਆਪਿ ਧਨ ਗਹਿਰ ਗੰਭੀਰ ਗਹੀਰ ਸਵਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨ ਧਨ ਦਇਆਲ ਬਖਸੰਦ

ਆਪਿ ਸਰਗ੍ਰਹਿਤਮਾ ਭੋਗੀ ਧਿਆਇ ਧਿਆਇ ਭਗਤ ਸੁਖ ਪੈ ਅਨੰਤ ਨਾਨਕ ਤਿਨ ਨਾਨਕ ਤਿਸ ਪੁਰਖ ਪੈ ਕਿਨੈ ਅੰਤਰਾ ਪਾਇਆ ਜਾਇ ਕੀ ਲੀਲਾ ਕੀ ਮਿਯਤਾ ਨਾਹੀ ਸਗਲ ਦੇਵ ਹਾਰਿਆ ਵਗਾਹੀ ਪਿਤਾ ਕਾ ਜਨਮ ਕੀ ਜਾਣਾ ਪੂਤ ਸਗਲ ਪ੍ਰਿਯ ਆਪਣਾ ਸੂਤ ਸਮਾਤ ਗਿਆਨ ਧਿਆਨ ਜਿਨ ਦੇ ਜਾਂਦਾ ਨਾਮ ਧਿਆ ਵਹਿ ਸੇ ਤੇ ਹੁਕਣ ਵਹਿ ਜਗ

ਨਾਮਕ ਸੰਗੁਦਰਿ ਸੰਸਰਾਵਨ ਕਾਰ ਕਿਰਪਾ ਜਹਾਪਨ ਨਾਮ ਲਾਇ ਨਾਨਕ ਚੌਥੀ ਪਾਤਮਾ ਸੋ ਜਨ ਕਤ ਪਾਏ ਰੂ ਸਤਿ ਜਾ ਕਾ ਸਤਿ ਅਸਥਾਨ ਪੁਰਖ ਸਾਧੁ ਕੁਲ ਵਰਦਾਨ ਕਰ ਦੂ ਸਾਧੁ ਸਤਿ ਜਾ ਕੀ ਬਾਣ ਸਾਧੁ।

ਤੀਆ ਬਿਸਮਨ ਬਿਸਮ ਪੈ ਬਿਸਮਾਇ ਜਨ ਬੂਝਿਆ ਤਸਾਇਆ ਸਵਾਦ ਪ੍ਰਾਪਤ ਕਰ ਅੰਗ ਰਾਜ ਜਨ ਰਹੀ ਗੁਰ ਕੈ ਬਚਨ ਪਦਾਰਥ ਲਹੀ ਉਏ ਦਾਤਿ ਦੁਕਾਟ ਨਾਰ ਜਗ ਸੰਗਤ ਰਸ ਸੰਸਾਰ ਜਨ ਕਾ ਸੇਵਕ ਸੁਬੜ ਪਾਗ ਜਨ ਕਾ ਸੰਗੀ ਕਲੇਵ ਲਾਗੀ ਗੁਣ ਗੋਬਿਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਇ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਪੇ ਸਾਜ ਨਾਨਕ ਹੋਸੀ ਪੇ ਸਾਜ

ਸਤ ਸਤ ਜਸ ਸੁਨ ਤਬ ਜਨਾਰ ਕੋ ਸਤ ਸਹੁਜ ਨਾਨਕ ਸਤ ਸਤ ਪ੍ਰਭ ਸੁਜ ਸਤ ਸਰੂਪ ਹਿਰਦਾ ਜਨਮਾਨਿਆ ਕਰਨ ਕਰਾਵ ਤਨੂਰ ਪਛਾਣਿਆ ਜਾ ਕਰਦਾ ਵਿਸਵਾਸ ਪ੍ਰਭਾ ਤਤ ਗਿਆਨ ਤੇ ਹਮਾਰ ਪ੍ਰਗਟਾਇਆ ਪੈ ਤੇ ਨਿਰਪਾਉ ਹੋਏ ਵਸਾਨਾ ਜਿਹ ਤੇ ਉਪਜਿਆ ਤੇ ਮਾਹਿ ਸਮਾਨ ਬਸ ਮਾਹਿਰ ਬਸ ਗਡਾਈ ਤਾ ਕਹ ਪੇ ਨਾ ਕਹਿਣਾ ਜਾਏ ਬੁਗ ਜਾਏ ਬੁਗ ਜਨਾਰ ਬਬੀ ਕਨਾਰਾਇਣ ਵੀਰ ਨਾਨਕੀ ਕਰ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਣਾ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ ਸੇਵਕ ਪ੍ਰਭ ਪਾਲਨ ਧਾਰਾ ਸੇਵਕ ਰਖ ਨਿਰੰਕਾਰ ਸੋ ਸੇਵਕ ਜਹ ਦਇਆ ਪ੍ਰਭ ਤਾਰਿਆ ਨਾਨਕ ਸੋ ਸੇਵਕ ਸਾਸ ਸਾਸ ਸੁਮਾਰ ਆਪਣੇ ਜਨ ਕਾ ਪਰਦਾ ਡਾਕ ਆਪਣੇ ਸੇਵਕ ਸਰਬਰਾ ਕੇ ਆਪਣੇ ਦਾਖ ਦੀ ਵਡਾਈ ਆਪਣੇ ਸੇਵਕ

ਸੁਮ ਕਰ ਲਸਕਰ ਕੁੜ ਲਖ ਜਿਸ ਕਰ ਸਾਸ ਨ ਕਟ ਤੇ ਅਵਤਾਰ ਕੋ ਰਾਖ ਦੀ ਕਰ ਹਾਥ ਮਾਨਸ ਜਤਨ ਕਰਤ ਵਹ ਪਾਤ ਤਿਸ ਕੇ ਕਰਤ ਵਿਰਥ ਜਾਤ ਮਾਰਾ ਰਾਖੈ ਕੋ ਆਪ ਮਾਨੁਖ ਕੈ ਕਿਛ ਨਾਹੀ ਹਾਥ ਮਾਰੈ ਨਾ ਰਾਖੈ ਵਰਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ।

ਤਨ ਰਾਮ ਹੈ ਨਾਮ ਸੁਮਾਨੇ ਊਠ ਬੈਠ ਸੋਵਤ ਨਾਮ ਕਹ ਨਾਨਕ ਜਨ ਕਾ ਸਤਿਕਾਮ ਮੁਗਲਹ ਜਹ ਜਿਹ ਬਾ ਦਿਨ ਰਾਤ ਪ੍ਰਭ ਆਪਣਾ ਜਨ ਕਿਨ ਦਾਤ ਕਰਹ ਭਗਤ ਆਤਮ ਕਹਿ ਚਾਈ ਪ੍ਰਭ ਆਪਣੇ ਸਿੰਘ ਰਹੇ ਸਮਾਜ ਹੋਵੈ ਹੋਵਤ ਸੋ ਜਾਨ ਪ੍ਰਭ ਆਪਣੇ ਕਾਕੂ ਪਛਾਣ ਤਿਸਕੇ ਮਹਿ ਮਕਾਨੁ ਬਖਾਨੁ ਤਿਸਕਾ ਗੁਣ ਕਹੀ ਏਕ ਨਾ ਜਾਨੋ ਆਠ ਪੈਰ ਪ੍ਰਭ ਸੇ ਹਜੂਰੇ ਕਹੁ ਨਾਨਕ ਸੇ ਜਨ ਪੂਰੇ ਮਨ ਮੇਰੇ ਇਨਕੀ ਓਟ ਦੇਹ ਮਨ ਤਨ ਆਪਣਾ ਤਿਨ ਜਨ ਦੇਹ ਜਿਨ ਜਨ ਆਪਣਾ ਪ੍ਰਭੂ ਪੁਛਾ ਤਾ ਸੋ ਜਾਨ ਸਰਵ ਥੋ ਕਰ ਦਾਤਾ ਤਿਸਕੇ ਸਰਨ ਸਰਵ ਸੁਖ ਪਾਵਹਿ ਤਿਸਕਾ ਦਰਸ ਸਭ ਪਾਵ ਮਿਟਾਵਹਿ।

ਸਕਾ ਨਾਮ ਤਿਸ ਕਹਿ ਸੰਗ ਸਿੱਖ ਉਦਰਾ ਨਾਨਕ ਹਰ ਗੁਣ ਗਾਵਸ਼ਟ ਪਦ ਸਾਧਗੁਰ ਸਿੱਖ ਕੀ ਕਰਾ ਪ੍ਰਤ ਪਾਤ ਸੇਵਕ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਾਤਮਾ ਲਿਖ ਰਿਹਾ ਗੁਰਬਚਨੀ ਹਰ ਨਾਮ ਉਚਰਾ ਸਤਿਗੁਰ ਸਿੱਖ ਬੰਧਨ ਕਾਟ ਗੁਰ ਕਾ ਸਿੱਖ ਵਿਕਾਰ ਤੇ ਹਟ ਸਭ ਸਿੱਖ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ ਹੇ ਸਤਿਗੁਰ ਸਿੱਖ ਹਲਤ ਪਲਤ ਸਵਾਰਾ ਨਾਨਕ ਸਤਿਗੁਰ ਸਿੱਖ ਆਓ ਜੀ।

ਹਰਿ ਕੀ ਭਗਤ ਕਰ ਮਨ ਲਾਈ, ਮਨ ਬੰਸਤ ਨਨ ਹਰ ਪਾਈ, ਸੰਗ ਨਾ ਚਾਲਹ ਤੇਰਾ ਤਨਾ ਤੂੰ ਕਿਆ ਲਪਟਾਵੈ, ਹੈ ਮੂਰਖ ਮਨ ਸੁਅਤ ਮੀਤ ਕੁਟਾਂਬ ਹਰ ਬਨ ਤਾਇੰਤੇ, ਕਹੁ ਤੁਮ ਕਮ ਸਨਾਥ ਰਾਜ ਰੰਗਮੈ ਵਿਸਤਾਰਿੰਤੇ, ਕਹੁ ਕਮ ਛੁਟਕਾਰਾ ਸਹਸ ਤੇਰਾ ਥੈ ਸਵਾਰੀ, ਝੂਠਾ ਡੰਫ ਝੂਠ ਪਾ ਸਾਰੀ।

ਦੁਲਾਨੀ ਸੁਬਰ ਭਰੀ ਪ੍ਰੀਮ ਰਾਸ ਰੰਗ ਪੂਜਾ ਚਾਹੂ ਸਾਧ ਕਸੰਗ ਪਰਿ ਸਰਨਾਨ ਸਭ ਤਿਆਗ ਅੰਤਰ ਪ੍ਰਗਾਸ ਅੰਦੇ ਨਿਵਲਾ ਗੁੜ ਭਾਗ ਜਪਿਆ ਬਰਾ ਸੁਨਾਨ ਕਰਨਾ ਰਤੀ ਸੁਖ ਹੋਏ।

ਨਾਮ ਸਮਾਏ ਸੁਖ ਬਿਸਰੈ ਜੀ ਘਾਲ ਨਾ ਭਾਨੈ ਸੁਖ ਬਿਸਰੈ ਜੀ ਕੀਆ ਜਾਣੈ ਸੁਖ ਬਿਸਰੈ ਜਨ ਸਾਹਿਬ ਕਿਛ ਦੀਆ ਸੁਖ ਬਿਸਰੈ ਜੀ ਜੀਵਨ ਜੀਆ ਸੁਖ ਬਿਸਰੈ ਜੀ ਅਗਨ ਮਹਾਰਾਖ ਗੁਰੂ ਪ੍ਰਸਾਦ ਗੋਬਿਲਾ ਲਾਖੈ ਸੁਖ ਬਿਸਰੈ ਜੀ ਵਿਖਤੀ ਕਾਢੈ ਜਨਮ ਜਨਮ ਕਾ ਟੂਟਾ ਕਾਢੈ ਗੁਰਪੁਰੈ ਤਾ ਦੇਹ ਬੁਝਾਇਆ

ਪਾਇ ਤਰਜ ਸੰਸਾਰ ਬਿਨ ਭਗਤੀ ਤਨ ਹੋ ਸੀ ਸ਼ੈਰ ਸਰਬ ਕਲਿਆਣ ਸੁਖ ਨਿਤ ਨਾਮ ਬੂੜਤ ਜਾਤ ਪਾਇ ਬਿਸਰਾਮ ਸਗਲ ਦੁਖਾਵਤ ਨਾਸ ਨਾਨਕ ਨਾਮ ਜਪ ਹੁਕੁੰਤਾ ਸਬਜੀ ਪ੍ਰੀਤ ਪ੍ਰੇਮ ਰਹਿਚਾ ਮਨ ਤਨੰਤਰੀ ਸਵਾਉ ਨੇਤਰ ਹੂੰ ਪੇਖ ਦਰਸ ਸੁਖੋਏ ਮਨ ਵਿਕਸਾ ਸਾਧ ਚਰਨ ਧੋਏ ਭਗਤ ਜਨਾ ਕਾ ਮਨ ਤਨ ਰੰਗ ਵਿਰਲਾ ਕੋ ਪਾਵੈ ਸੰਗਿਕ ਬਹਿਦੀ ਜੈ ਕਰਮਇਆ ਗੁਰੂ ਪ੍ਰਸਾਦ ਨਾਮ ਜਪ ਲਇਆ ਤਾ ਕੀ ਉਪਮਾ ਕਹੀ ਨਾ ਜਾਇ ਨਾਨਕ ਰਹਿਆ ਸਰਬ ਸਮਾਈ ਪ੍ਰਭ ਬਖਸ਼ਣ ਦੀ ਦਇਆਲ ਭਗਤ ਵਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ

ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੋਖ ਪਾਈ ਨਿਮ ਖਰਕੇ ਗੁਣ ਗਾਈ ਅਨਕ ਰਾਜ ਭੋਗ ਬੜੇ ਆਈ ਹਰਕੇ ਨਾਮ ਕੀ ਕਥਾ ਮਨ ਪਾਈ ਵਹ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਪਰੀ ਸੋ ਕਰਣੀ ਸੁਭਨਵੰਤ ਹਿਰਦਾ ਵਸੇ ਪੂਰਨ ਗੁਰਵੰਤ ਸਾਧ ਸੰਗ ਪ੍ਰਾਦੀ ਹੁਣ ਵੈ ਸਰਵ ਸੁਖ ਨਾਨਕ ਪ੍ਰਕਾਸ ਲੋਕ ਸਰ ਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ ਆਪਣ ਕੀਆ ਨਾਨਕ ਆਪ ਹੀ ਫਿਰ ਜਾ ਬਸ਼ਟਪਦੀ ਜਬ ਅਕਾਰਿ ਹੁਕਾਸ਼ਨਾ ਦ੍ਰਿਸ਼ਟੀ ਤਪ ਆਪਨ ਤਬ ਕਹਿ ਦਿਓ ਤਾ ਜਬ ਤਾਰੀ ਆਪਨ ਸੁਣ ਸਮਾਧ ਤਾ ਬੈਰ ਵਿਰੋਧ ਕੇ ਸੰਕਮਾਤ ਜਬ ਇਸ ਕਵਰਨ ਕੀ ਹੰਨਾ ਜਾਪ ਤੂ ਤਬ ਹਰ ਸੋ ਕਹੁ ਕਿਸੇ ਵਿਆਪਤ ਜਬ ਆਪਨ ਆਪ ਆਪਾਰ ਬ੍ਰਹਮਤਾ ਮੂਹ ਕਹਾ ਕਿਸਬਦ ਪਰਮ ਆਪਨ ਕਿਲਾ ਵਰਤੀ ਜਾ ਨਨ ਕਰਨ ਹਾਰ ਨਾ ਦੂਜਾ ਜਾ ਹੂਤ ਪ੍ਰਭ ਕੇਵਲ ਤਨਿਤਾ ਬੰਦ ਮੁਕਤ ਕਹੁ ਕਿਸ ਕਹੁ ਕਰਨ ਜਾਵੀ ਕਹ ਹਰ ਗੁਮ ਅਪਾਰ ਤਵ ਨਰਕ ਸੁਰਗ ਕਹੁ ਕਾਨ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਈ ਤਬ ਸਭ ਸਖਤ ਕਹੁ ਕਿਤ ਠਾਇ ਜਬ ਆਪ ਆਪ ਆਪਣੇ ਜੋ ਤਰੈ ਤਬ ਕਮ ਨਿਡਰ ਕਮ ਕਰ ਡਰ ਆਪਨ ਚਲ ਤਾਪ ਕਰਨ ਯਾਰ ਨਾਨਕ ਠਾਕ ਰਗਮ ਅਪਾਰ ਅਵਿਨਾਸੀ ਸੁਖ ਆਪਣਾਸਨ ਤਹ ਜਨਮ ਵਰਨ ਕਹੋ ਕਹ ਵਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਈ ਤਵ ਜਮ ਕੀ ਤ੍ਰਾਸ ਕਹੋ ਕਿ ਸੋਈ ਜਬ ਅਵਗਤ ਅਗੋਚਰ ਪ੍ਰਭ ਕਥਾ ਚਤੁਰ ਗੁਪਤ ਕੇ ਪੂਛਤ ਲਿਖ ਜਮ ਨਾਥ ਨਿਰੰਜਨ ਅਗੋਚਰ ਗਾਦੀ ਤਵ ਕਹੁ ਛੁੱਟੇ ਕਨ ਬੰਧਨ।

ਸਾਧ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾ ਸਤਿਵਰ ਹਰਿ ਪੂਰਨ ਪੂਰੇ ਹਿਰਦਯ ਆਰ ਸਭ ਉਪਰੋਤ ਕਿਰਪਾ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹੀ ਉਪਿਆ ਪ੍ਰਤ ਪਾਲੇ ਜੀਅਨ ਬਹ ਪਾਇਆ ਜੋ ਜੋ ਰਜੋ ਸੋ ਤਿਸ ਹਿਤਿਆਤ ਜਿਸ ਪਾਵੇ ਤਸਲੇ ਮਿਲਾਈ ਭਗਤ ਕਰੇ ਹਰਿ ਕੇ ਗੁਣ ਗਾਈ ਮਾਰੇ ਅੰਤਰ ਵਿਸ਼ਵਾਸ ਕਰ ਮਾਨਿਆ ਕਰਨਾ ਨਾਨਕ ਇੱਕ ਜਾਣਿਆ ਮਾਨੇ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਾਂ ਲਾਗ ਹਰੀ ਕੈ ਨਾਈ ਦਿਸਕੀ ਆਸ ਨ ਬਿਰਥ ਜਾਈ ਸੇਵੋ ਕਾ ਸੇਵਾ ਬਣਾਈ ਹੁਕਮ ਬੂਝ ਪਰਮ ਪਦ ਪਾਈ ਤੇ ਉਪਰ ਨਹੀਂ ਵਿਚਾਰ ਜਾ ਕੇ ਮਾਨ ਵਸਿਆ ਨਿਰੰਕਾਰ ਬੰਧਨ ਤੋਰ ਪੈ ਨਿਰਵੈਰ ਅਨ ਦਿਨ ਪੂਜਾ ਗੁਰ ਕੀ ਪੈਰੇ ਲੋਕ ਸੁਖੀ ਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪ ਮਿਲੇ ਸਾਧ ਸੰਗ ਮਿਲ ਕਰੂ ਆਨੰਦ ਗੁਣ ਗਾਵ ਹੁਪਰਾ ਪਰਮਾਨੰਦ ਰਾਮ ਨਾਮ ਤਾਤ ਕਰਹੁ ਵਿਚਾਰ ਦੁਰਲਭ ਦੀਹ ਕਾ ਕਰਹੁ ਉਧਾਰ ਅੰਮ੍ਰਿਤ ਵਚਨ ਹਰਿ ਕੇ ਗੁਣ ਗਾਇ ਉਪਰਾ ਅੰਤਰਨ ਕਹਿ ਸੁਆਵ ਅਠ ਪਹਿਰ ਪ੍ਰਭੀ ਖਉ ਨੇਰਾ ਮਿਟਿਆ ਗਿਆਨ ਬਿਨ ਸੈ ਅੰਧੇਰਾ ਸਨਬਦੀ ਹਿਰਦਾ ਬਸਾਉ ਮਨ ਛੇ ਨਨ ਫਲ ਪਾਵ ਹਰਤ ਬਲਦ ਦੁਇ ਲਿਹੁ ਸਵਾਰ

ਜੀਵ ਤੁਮਾਰੀ ਏਕਾ ਟੇਕ ਰਖੋ ਮਨ ਵਾਹਿ ਨਾਨਕ ਬਾਹਰ ਨਾ ਆਵੈ ਜਾਹਿ ਦਿਖਤੇ ਦੂਰ ਕਹਾਂ ਕੋ ਜਾਇ ਉਬਰਾ ਰਾਖਨਾ ਅਰਤਿਆ ਨਿਰਪਾ ਜਪੈ ਸਕਲ ਪਾਪ ਮਿਟੈ ਪ੍ਰਭ ਕਿਰਪਾ ਦੀ ਪ੍ਰਾਣੀ ਛੁਟੈ ਜਹ ਪ੍ਰਭ ਰਾਖੈ ਤਿਹ ਨਾਹਿ ਦੁਖ ਨਾਮ ਜਪਤ ਮਨੋਵਤ ਸੁਖ ਚਿੰਤਾ ਜਾਇ ਮਿਟੈ ਅਹੰਕਾਰ ਤਿਹ ਜਨ ਕੋ ਕੋਈ ਨ ਭਜਨਾਰ ਸਿਰ ਉਪਰ ਠਾਠਾ ਗੁਰ ਸੂਰਾ ਨਾਨਕ ਤਗ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੀਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹੈ ਰੂਪ ਧਨ ਸੇਵਾ ਸਿਵਕ ਪ੍ਰਵਾਹ ਅਨੰਤਰ ਜੰਮ ਪੁਰਖ ਪ੍ਰਧਾਨ ਜਿਸ ਮਨ ਬਸੈ ਸੋਤ ਨਿਹਾਲ ਤਾਕ ਨਿਕਟ ਨਾਵਤ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗ ਨਾਨ ਕਰ ਧਿਆਇ ਸਲੋਕ ਗਿਆਨ ਅੰਜਨ ਗੁਰ ਦੀਆ ਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਦੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੁ ਕਲਾਗਾ ਮੀਠਾ ਸਗਰ ਸਮੀਗਰੀ ਇੱਕ ਸਕਟ ਮਾਹਨ ਕਰੰਗ ਨਾਨਾ ਦ੍ਰਿਸ਼ਟਾ ਹੀ ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਵਿ ਸਰਾਮ ਸੋਨ ਸਮਾਦ ਅਨਹਤ ਤਹਨਾਦ ਕਹਿ ਨਾ ਜਾਈ ਆਚਰਜ ਵਿਸਮਾਤੀ ਦੀਖੇ ਸਭ ਦਿਖਾਏ ਨਾਨਕ ਤਿਹਾ ਸੋ ਜੀ ਪਾਇਆ ਸਵੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਤਰਨ ਮਾਹੀ ਆਕਾਸ ਪਾਇਆਲ ਸਰਬ ਲੋਕ ਪੂਰਨ ਪ੍ਰਤ ਪਾਲ ਬੰਤਨ ਪਰਬਤ ਹਪਾਲ ਬ੍ਰਹਮ ਜੈ ਸਿਆ ਗਤ ਕਰਮ ਪਾਵਣ ਪਾਣੀ ਬੈ ਸੰਤਰ ਮਾਹੀ ਚਾਰ ਕੁੰਟ ਦਹ ਦਿਸ ਸਮਾਹਿ ਤਿਹ ਤੇ ਪੇਨ ਨਹਿ ਕੋਠਾਉ ਗੁਰਪ੍ਰਸਾਦ ਨਾਨਕ ਸੁਖ ਪਾਉ ਵੇਦ ਪ੍ਰਾਨ ਸਿਮਰਤ ਮਹਿ ਦੇਵ ਸਸੀ ਅਰ ਸੂਰ ਨਖ ਯਾਤਰ ਮਹੀ ਇੱਕ ਬਾਣੀ ਪ੍ਰਭ ਸਭ ਕੋ ਬੋਲੇ ਆਵੈ ਡੋਲਾ ਕਬ ਡੋਲੈ ਸਰਬ ਕਲਾਕਾਰ ਖੇਲਾ ਖੇਲ ਮੋਲਾ ਪਾਈਆ ਗੁਣ ਹੈ ਅੰਬੋਲ ਸਰਬ ਜੋਤ ਮਹਿ ਜਾਗੀ ਜੋਤ ਤਾਰਿਖ ਸਵਾਮੀ ਉਤ ਪੋਤ ਗੁਰਪ੍ਰਸਾਦ ਪਰਮ ਕਾ ਨਾਹ ਨਾਨਕ ਤਿੰਨ ਮਹਿ ਇਹੋ ਵਿਸਾਸ ਸੰਤ ਜਨਾ ਕਾ ਭੀਖ ਸਾਹਿਬ ਬ੍ਰਹਮ ਸੰਤ ਜਨਾ ਕਾ ਹਿਰਦਾ ਸਭ ਤਮ ਸੰਤ ਜਨਾ ਸੁਨਿ ਸੋ ਭਜਨ ਸਰਬ ਵਿਆਪੀ ਰਾਮ ਸੰਗ ਰਚਨ ਜਨ ਜਾਤਾ ਤਿਸ ਗਿਹ ਰਹਿਤ ਸਤ ਵਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਏ ਸੁਖਮਾਰ ਨ ਕਰਨ ਕਰਾਵਨਾਰ ਪ੍ਰਭ ਜਾਣੇ ਅੰਤਰ ਵਸੇ ਬਾਹਰ ਪੀਓ

ਪਸ਼ਪਤੀ ਪੂਰੇ ਗੁਰ ਕਾ ਸੈਨਾਪਤੀ ਅਸ ਪਾਰ ਬ੍ਰਹਮ ਨਿਕਟ ਕਰ ਵੀ ਸਾਸ ਸਾਸ ਸਿਮਰ ਗੋਬਿੰਦ ਮਾਰੰਤਰ ਕੀ ਉਤਰਾ ਚਿੰਦ ਆਸ ਅਨਯੁਤ ਤਿਆਗ ਤਰੰਗ ਸੰਤ ਜਨਕ ਤੂਰ ਮਨ ਮਾਂਗਾ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਧਨ ਕੀ ਪਰਲਿਹੁ ਭੰਡਾਰ ਨਾਨਕ ਗੁਰਪੁਰੀ ਨਮਸਕਾਰ ਖੇਮ ਕੁਸਲ ਸਹਿਜਾਨੰਦ ਸਾਧ ਸੰਗ ਪਾਜੁ।

ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਅਕਾਇ ਆਧਾਰ ਤੁਮ ਸਲੋਕ ਸਾਧਕ ਬਚਨਾਮ ਲੀਕ ਲਾਲਿ ਰਤਨ ਸੁਨਤ ਕੁਮਾਵਤ ਹੋਤੀ ਵਧਾਰ ਅਵਤਾਰਾ ਲੋਕ ਹਨ ਸਤਾਰ ਸਫਲ ਜੀਵਨ ਸਫਲਤਾ ਕਰ ਸੰਗ ਜਾ ਕਮਲਾ ਗਹਰੰਗ ਜੈ ਜੈ ਸਵਦਾ ਨਾਹਤ ਵਾ ਜੈ ਸੁਨ ਸੁਨੇ ਅੰਤ ਕਰੇ ਪ੍ਰਭ ਕਾ ਜੈ ਪ੍ਰਗਟ ਗੋਪਾਲ ਮਹਾਂਤ ਕਮਾਥਿ ਨਾਨਕ ਕੁਦਰੇ ਤਨ ਕਾ ਸਾਥਿ ਸਰਨ ਯੋਗ ਸੰਸਰਣੀ ਆਈ ਕਰ ਕਿਰਪਾ ਪ੍ਰਭਾ ਮਿਲਾਇ ਮਿਟ ਗਏ ਬੈਠ ਪਏ ਸਬਰੀ ਅਮਰਤ ਨਾਮ ਸਾਧ ਸੰਗਲੈ ਸੁ ਪ੍ਰਸੰਨ ਪਏ ਗੁਰਦੀ ਪੂਰਨ ਹੋਈ ਸੇਵਕ ਸੇਵ ਆਲ ਜੰਜਾਲ ਵਿਕਾਰਤੀ ਰਹਿਤੀ ਰਾਮ ਨਾਮ ਸੁਨ ਰਸਨਾ ਕਹਿਤੀ ਕਰ ਪ੍ਰਸਾਦ ਦਇਆ ਪ੍ਰਵਤਾਰੀ ਨਾਨਕ ਨਿਭਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਕੋ ਨਾਮ ਜਿਸ ਮਨ ਬਸ ਸੋਤ ਨਿਧਾਨ ਸਰਵ ਇੱਛਾ ਤਾ

ਨਵ ਨਿਰਧ ਬੋਧ ਗਿਆਨ ਸਰਵਨ ਸਿਧ ਵਿਦਿਆ ਤਾਪ ਯੁਗ ਪ੍ਰਾਪਤੀਆਨ ਗਿਆਨ ਸ੍ਰੀ ਸੂਤਮਿਸਨਾਯਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੈ ਮਧ ਸਕਲ ਦੇਵ ਉਦਾਸ ਸੁੰਦਰ ਚਤੁਰ ਤਤ ਕਵੀਤਾ ਸਮੁੰਦਰ ਸੀਕ ਦ੍ਰਿਸ਼ਟੀਤਾ ਇਹ ਫਲ ਤਿਹ ਜਨ ਕੈ ਮੁਖ ਧਨੀ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹ ਨਿਰਧਾਨ ਜਪੈ ਮਨ ਕੋਈ ਸਭ ਯੁਗ ਮਹਿਤਾ ਗਿਆ ਤੋਈ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸਾਸਤ੍ਰ ਬੀਤ ਬਖਾਣੀ ਸਗਲ ਮਤਾਂਤ ਕੀਵਨ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੂਟ ਅਪਰਾਧ ਸਾ ਸੰਗ ਮਿਟੈ ਸੰਤ ਕਿਰਪਾ ਦੇ ਜਮ ਦੀ ਛੋਟਾ ਜਗ ਮਸਤਕ ਕਰਮ ਪ੍ਰਾਪਾ ਸਾ ਸਰਣ ਨਾਨਕ ਤੇ ਆਈ ਜਿਸ ਮਨ ਬਸੈ ਸੁਨੈ ਲਾਇ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਜੀਤ ਜਨ ਵਰਨ ਤਾ ਕਾ ਦੁਖ ਨਿਵਾਰੈ ਦੁਲਾਭ ਦੇਹ ਤਤਕਾਲ ਉਧਾਰੈ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਹਿਲ ਪੁਰੀਏ ਪੁੰਡਰਕ ਵਨਾ ਤਾਚੇ ਹੰਸਾ ਸਗਲੇ ਜਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
1: ਸਤਨਾਮ ਜੀ ਵਾਹਿਗੁਰੂ।

ਸਤ ਅਜੂਨੀ ਸੈ ਭੰਗ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਣਪਾਂ ਲੱਖ ਹੋਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹੁਮੈ ਕਹੈ ਨ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀਵ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖਹਿ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਹਿ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੁਹਾਉ ਕਹਿ ਬੋਲਣ ਬੋਲੀਐ ਜਿਸ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਣ ਸੋਏ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਭਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀਂ ਕਹਨਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾਂ ਵਿਣ ਭਾਣੇ ਕਹਿ ਨਾਏ ਕਰੀ ਜੇਤੀ ਸਿੱਠ ਉਪਾਈ ਵੇਖਾਂ ਵਿਣ ਕਰਮਾਂ ਕਹਿ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋਅ ਪਾਤਾਲ ਸੁਣਿਆ ਪੋਹੈ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਾ ਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਥ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਣ ਸੁਣਿਆ ਲਾਗੈ ਸਾਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵਹਿ ਰਾਹ ਸੁਣਿਆ ਹਾਥ ਹੋਵੈ ਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਵੈ ਕਰਨ ਵਿਚਾਰ ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੈ ਮਨ ਕੋਏ
ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹਿ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਣ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਾਸਿਓ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇ ਤੀਸਨ ਬੰਧ, ਐਸਾ ਨਾਮ ਨਿਰੰਜਣ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨਾ ਭਿੱਖ, ਐਸਾ ਨਾਮ ਨਿਰੰਜਣ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਜ ਪ੍ਰਵਾਨ ਪੰਜ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਣ, ਪੰਚੇ ਸੋ ਹੈ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਣੈ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨ ਸੂਤ, ਜੇ ਕੋ ਬੁਝੈ ਹੋਵੈ ਸਚਿਆਰ, ਧਵਲੈ ਉੱਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਣ ਸਵਾਲਿਹੋ ਰੂਪ, ਕੇਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰੀਆਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰਮੋਹ ਭਖਸਾਰ, ਅਸੰਖ ਮੌਨ ਲਿਵ ਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਯੋਗ ਵਖਾਣ, ਜਿਨ ਇਹ ਲਿਖੇ ਤੇ ਸਿਰ ਨਾਹੇ, ਜੇ ਫਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਓ, ਵਿਣ ਨਾਵੈ ਨਾਹੀ ਕੋ ਥਾਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੁਖੇਹ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾ ਹੈ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵ ਹੋ ਜਾਹੋ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਣ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਤਾਥ ਬਾਣੀ ਬ੍ਰਹਮਾਓ, ਸਤ ਸੁਹਾਣ ਸਦਾ ਮਨ ਚਾਓ, ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿ ਰੁਤੀ ਮਾਹੋ ਕਵਣ, ਜਿਤ ਹੋਆ ਆਕਾਰ, ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਣ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਾ ਲਾਹੀ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹੇ ਵੱਡੀ ਨਾਈ, ਕੀਤਾ ਜਾ ਕਾ ਹੋਵੈ, ਨਾਨਕ ਜੇ ਕੋ ਆਪ ਪਉ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾ ਪਾਤਾਲ ਲਖ ਆਗਾਸਾ ਆਗਾਸ, ਓੜਕ ਓੜਕ ਭਾਲ ਥਕੇ ਵੇਦ ਕਹਾਣਿਕ ਵਾਤ, ਸਾਹਸ ਠਾਰ ਹੈ ਕਹਾਣਕ ਤੇ ਬਾਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ਼, ਨਾਨਕ ਵੱਡਾ ਆਖੀਐ ਆਪੇ ਜਾਣੈ ਆਪ, ਸਾ ਲਾਹੀ ਸਾ ਲਾਹੇ ਏਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ, ਸਮੁੰਦ ਸਾਹ ਸੁਲਤਾਨ, ਗ੍ਰਹਿ ਸੇਤੀ ਮਾਲ ਧਨ,
ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨਹੁ ਨਾ ਵੀਸਰੈ ਹੈ। ਅੰਤ ਨਾ ਸਿਰਤੀ ਕਹਨ ਨਾ ਅੰਤ, ਅੰਤ ਨਾ ਕਰਣੈ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ, ਇਹੋ ਅੰਤ ਨਾ ਜਾਣੈ ਕੋਇ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ, ਇਹ ਬੜੀ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੈ ਸੋਏ, ਜੇ ਵੜੇ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕੇਤੇ ਮੰਗਹਿ ਜੋਧ ਅਪਾਰ, ਕੇਤਿਆ ਗਣਤ ਨਹੀਂ ਵਿਚਾਰ, ਕੇਤੇ ਖੱਪ ਟੁੱਟੈ ਵੇਕਾਰ, ਕੇਤੇ ਲੈ ਲੈ ਮੁਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ, ਕੇਤਿਆ ਦੁਖ ਭੂਗ ਸਦ ਮਾਰ, ਇਹ ਪੈਦਾ ਤੇਰੀ ਦਾ ਤਾਰ, ਬੰਦ ਖਲਾਸੀ ਭਾਣੈ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕਿ ਆਖਣ ਪਾਏ, ਉਹ ਜਾਣੇ ਜੇਤੀਆ ਮੋਹੇ ਖਾਏ, ਆਪੇ ਜਾਣੇ ਆਪੇ ਦੇ, ਆਖੇ ਸੇ ਭੇ ਕੇ ਜਿਸਨੂੰ ਬਖਸੇ।

ਅਮੁੱਲ ਬਖਸੀਸ ਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰੇ ਵਖਿਆਣ, ਆਖੇ ਵਰਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸਰ ਆਖੇ ਸਿਰ।

ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾ ਵਾਰਾ ਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਪੈ ਸਰਬ ਸੰਭਾਲੇ ਵਾਜੇ ਨਾਂ ਦੇ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਭਰੀ ਸਿਉ ਕਹੀਅਨ ਕੇਤੇ ਗਾਵਣ ਹਾਰੇ ਗਾਵਹਿ ਤੁਹਨ ਪੌਣ ਪਾਣੀ ਬਹਿ ਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦਿਨ ਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨ ਮੋਹਣ ਸੁਰਗਾ ਮਛ ਪਿਆਲੇ ਗਾਵਣ ਰਤਨ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਘਰ ਰੱਖੇ ਧਾਰੇ ਸਹੀ ਤੁਧਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਣ ਸੇ ਮੈਂ ਚਿਤਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਾ ਝੋਲੀ ਧਿਆਨ ਕੀ ਕਰੇ ਬਿਪੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਿਆ ਭੰਡਾਰਨ ਘਟ ਘਟ ਵਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ

ਇਸ ਏਕਾ ਮਾਈ ਜੁਗਤ ਵਿਆਈ ਤਿੰਨ ਛੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਵੈ ਚਲਾਵੈ ਜਿਵ ਹੋਵੈ ਪ੍ਰਮਾਣ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਡਾਣ ਆਦੇਸ਼ ਤਿਸੈ ਆਦੇਸ਼ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਘਰ ਘਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ਼ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਭਉ ਲੱਖ ਹੋਹੈ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ਼ ਏਤਰਾ ਹੈ ਪਦ ਪਵੜੀਆਂ ਝੜੀਐ ਹੋਏ ਇੱਕੀਸ ਸੁਣ ਗੱਲਾ ਆਕਾਸ ਕੀ ਕੀਤਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚ ਪੈਨ ਹੈ ਜੋਰ।

ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉਤਮ ਨੀਚ ਨ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪੌਣ ਪਾਣੀ ਅਗਨੀ ਪਾਤਾਲ। ਤਿਸ ਵੇ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ। ਤਿਨਕੇ ਨਾਮ ਅਨੇਕੇ ਅਨੰਤ, ਕਰਮੀ ਕਰਮੀ ਹੋਏ ਵਿਚਾਰ। ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪ੍ਰਵਾਨ। ਨਦਰੀ ਕਰਮ ਪਵੈ ਨੀਸਾਨ, ਕੱਚ ਪਕਾਈ ਉਥੈ ਪਾਏ। ਨਾਨਕ ਗਿਆ ਜਾਪੈ ਜਾਏ, ਧਰਮ ਖੰਡ ਕਾ ਇਹੋ ਧਰਮ। ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ। ਕੇਤੇ ਕਾਣ ਮਹੇਸ, ਕੇਤੇ ਵਰਮੇ ਘਾਟ ਘੜੀ ਹੈ। ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ ਕੇਤੇ। ਕੇਤੇ ਧੂਪ ਦੇਸ, ਕੇਤੇ ਇੰਦ ਚੰਦ ਸੂਰ ਕੇਤੇ। ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ ਕੇਤੇ। ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁਨ ਕੇਤੇ। ਕੇਤੇ ਰਤਨ ਸਮੁੰਦ, ਕੇਤੀਆ ਖਾਣੀ ਕੇਤੀਆ ਬਾਣੀ। ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਕ। ਕੇਤੇ ਨਾਨਕ ਅੰਤ ਨਾ ਅੰਤ, ਗਿਆਨ ਖੰਡ ਮਹਿ ਗਿਆਨ ਪ੍ਰਚੰਡ। ਤਿੱਥੈ ਨਾਦ ਵਿਨੋਦ ਕੋੜ ਆਨੰਦ, ਸਰਮ ਖੰਡ ਕੀ ਬਾਣੀ ਰੂਪ। ਤਿੱਥੈ ਘਾੜਤ ਘੜੀਐ ਬਹੁਤ ਰੂਪ, ਤਾਕੀਆਂ ਗੱਲਾਂ ਕਥੀਆਂ ਨਾ ਜਾਹੇ। ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁੱਧ, ਕਰਮ ਖੰਡ ਕੀ ਬਾਣੀ ਜੋਰ। ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਤ ਮਹਾਂਬਲ ਸੂਰ। ਤਿਨ ਮਹਿ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ। ਤਾਕੇ ਰੂਪ ਨਾ ਕਥਨੇ ਜਾਹੇ, ਨਾ ਉਹੇ ਮਰਹਿ ਨਾ ਠਾਗੇ ਜਾਹੇ। ਜਿਨ ਕਹਿ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੇ ਲੋ। ਕਰਹਿ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ। ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ। ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੈ ਲੋ ਅਲੋ ਆਕਾਰ। ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ। ਨਾਨਕ ਕਥਨਾ ਕਰੜਾ ਸਾਰ, ਜਤ ਪਾਹਾਰਾ ਧੀਰਜ ਸੁਣਿਆਰ। ਅਹਰਣ ਮਤ ਵੇਦ ਹਥਿਆਰ, ਭਉ ਖਲਾਗਣ ਤਪਤਾਉ। ਭਾਂਡਾ ਭਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ। ਜਿਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ। ਚੱਕਰ ਚਹਿਣੇ ਅਰ ਵਰਨ ਜਾਤ ਅਰ ਪਾਤ ਨਹੰਜਹ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹਿ, ਚਲ ਮੂਰਤਿਨ ਭਉ ਪ੍ਰਕਾਸ਼ ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ, ਤ੍ਰਿਭਵਨ ਮਹੀਪ ਸੁਰ ਨਾਰੇ ਅਸੁਰ, ਨੇਤ ਨੇਤ ਬਣ ਤ੍ਰਿਣ ਕਹਤ, ਤਵੈ ਸਰਬਨਾਮ ਕਥੈ ਕਵਣ, ਕਰਮ ਨਾਮ ਵਰਨਤ ਸੁਮਤ, ਭੁਜੰਗ ਪ੍ਰਿਆਤ ਛੰਦ। ਨਮਸਤੰਗ ਕਾਲੇ, ਨਮਸਤੰਗ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਨੂਪੇ, ਨਮਸਤੰਗ ਭੇਖੇ, ਨਮਸਤੰਗ ਲੇਖੇ, ਨਮਸਤੰਗ ਕਾਏ, ਨਮਸਤੰਗ ਜਾਏ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ। ਨਮਸਤੰਗ ਕਰਮੰਗ, ਨਮਸਤੰਗ ਧਰਮੰਗ, ਨਮਸਤੰਗ ਨਾਮੰਗ, ਨਮਸਤੰਗ ਧਾਮੰਗ, ਨਮਸਤੰਗ ਜੀਤੇ, ਨਮਸਤੰਗ ਪੀਤੇ, ਨਮਸਤੰਗ ਵਾਹੇ, ਨਮਸਤੰਗ ਢਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਦੇ। ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਉਦਾਰੇ, ਨਮਸਤੰਗ ਪਾਰੇ, ਨਮਸਤੰਗ ਸੁ ਏਕੈ, ਨਮਸਤੰਗ ਨੇਕੈ, ਨਮਸਤੰਗ ਭੂਤੇ, ਨਮਸਤੰਗ ਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਭੇਸੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਧਾਤੇ, ਨਮਸਤੰਗ ਨਿਰਘਾਤੇ, ਨਮਸਤੰਗ ਨਿਰਧੂਤੇ, ਨਮਸਤੰਗ ਭੂਤੇ, ਨਮਸਤੰਗ ਲੋਕੇ, ਨਮਸਤੰਗ ਸੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਥਾਪੇ, ਨਮਸਤੰਗ ਤ੍ਰਿਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਗਾਹੇ, ਨਮਸਤੰਗ ਬਾਹੇ, ਨਮਸਤੰਗ ਤ੍ਰਿਵਰਗੇ, ਨਮਸਤੰਗ ਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸੁਜੋਗੇ, ਨਮਸਤੰਗ ਰੰਗੇ, ਨਮਸਤੰਗ ਭੰਗੇ, ਨਮਸਤੰਗ ਗਮੇ, ਨਮਸਤਸਤ ਰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਜਾਤੇ, ਨਮਸਤੰਗ ਪਾਤੇ, ਨਮਸਤੰਗ ਮਜਬੇ, ਨਮਸਤਸਤੁ ਅਜਬੇ, ਅਦੇਸੰਗ ਦੇਸੇ, ਨਮਸਤੰਗ ਭੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਬਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਨਮਸਤਸਤੁ ਦੇਵੈ, ਨਮਸਤੰਗ ਭੇਵੈ, ਨਮਸਤੰਗ ਜਨਮੇ, ਨਮਸਤੰਗ ਸੁਬਣਮੇ, ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ, ਨਮੋ ਸਰਬ ਰੰਗੇ, ਨਮੋ ਸਰਬ ਭੰਗੇ, ਨਮੋ ਕਾਲ ਕਾਲੇ, ਨਮਸਤਸਤੁ ਦਿਆਲੇ, ਨਮਸਤੰਗ ਬਰਨੇ, ਨਮਸਤੰਗ ਮਰਨੇ, ਨਮਸਤੰਗ ਜਰਾਰੰਗ, ਨਮਸਤੰਗ ਕ੍ਰਿਤਾਰੰਗ, ਨਮੋ ਸਰਬਧੰਦੇ, ਨਮੋਸਤੁ ਅਬੰਧੇ, ਨਮਸਤੰਗ ਨਿਰਸਾਖੇ, ਨਮਸਤੰਗ ਨਿਰਭਾਖੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤਸਤੁ ਰਾਗੇ, ਨਮਸਤੰਗ ਸੁਹਾਗੇ, ਨਮੋ ਸਰਬ ਸੋਖੰਗ, ਨਮੋ ਸਰਬ ਪੋਖੰਗ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਿਆਲੇ, ਨਮੋ ਸਰਬ ਪਾਲੇ, ਚਾਚਰੀ ਛੰਦ ਤਵਾ ਪ੍ਰਸਾਦ। ਅਰੂਪ ਹੈ, ਅਨੂਪ ਹੈ, ਅਜੂ ਹੈ, ਅਭੂ ਹੈ, ਅਲੇਖ ਹੈ, ਅਭੇਖ ਹੈ, ਅਨਾਮ ਹੈ, ਅਕਾਮ ਹੈ, ਅਧੇ ਹੈ, ਅਭੇ ਹੈ, ਅਜੀਤ ਹੈ, ਅਭੀਤ ਹੈ, ਤ੍ਰਿਮਾਣ ਹੈ, ਨਿਧਾਨ ਹੈ, ਤ੍ਰਿਪਰਗ ਹੈ, ਅਸਰਗ ਹੈ, ਅਨੀਲ ਹੈ, ਅਨਾਦ ਹੈ, ਅਜੇ ਹੈ, ਅਜਾਦ ਹੈ, ਅਜਨਮ ਹੈ, ਅਵਰਨ ਹੈ, ਅਭੂਤ ਹੈ, ਅਭਰਨ ਹੈ, ਅਗੰਜ ਹੈ, ਅਭੰਜ ਹੈ, ਅਝੂਜ ਹੈ, ਅਝੰਜ ਹੈ, ਅਮੀਕ ਹੈ, ਰਫੀਕ ਹੈ, ਅਧੰਧ ਹੈ, ਅਬੰਧ ਹੈ, ਨਿਰਬੂਜ ਹੈ, ਅਸੂਜ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸਰੀਕ ਹੈ, ਨਿਰਲੰਭ ਹੈ, ਅਸੰਭ ਹੈ, ਅਗੰਮ ਹੈ, ਅਜੰਮ ਹੈ, ਅਭੂਤ ਹੈ, ਅਛੂਤ ਹੈ, ਅਲੋਕ ਹੈ, ਅਸੋਕ ਹੈ, ਅਕ੍ਰਮ ਹੈ, ਅਭ੍ਰਮ ਹੈ, ਅਜੀਤ ਹੈ, ਅਭੀਤ ਹੈ, ਅਬਾਹ ਹੈ, ਅਗਾਹ ਹੈ, ਅਮਾਣ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਭੁਜੰਗ ਪ੍ਰਿਆਤ ਛੰਦ। ਨਮੋ ਸਰਬ ਮਾਨੇ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਅਭੇਖੀ ਅਭੇਵੇ, ਨਮੋ ਕਾਲ ਕਾਲੇ, ਨਮੋ ਸਰਬ ਪਾਲੇ, ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ, ਅਨੰਗੀ ਅਨਾਥੇ, ਨਿਰਸੰਗੀ ਪ੍ਰਮਾਥੇ, ਨਮੋ ਭਾਣ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਣ ਭਾਨੇ, ਨਮੋ ਗੀਤ ਗੀਤੇ, ਨਮੋ ਤਾਣ ਤਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮੋ ਭਾਣ ਭਾਨੇ, ਨਮੋ ਬਾਦ ਬਾਦੇ, ਅਨੰਗੀ ਅਨਾਮੇ, ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ, ਸਮਸਤੀ ਵਿਭੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ, ਨਮੋ ਰਾਜ ਰਾਜੇਸ਼ਰੰਗ ਪਰਮ ਰੂਪੇ, ਨਮੋ ਜੋਗ ਜੋਗੇਸ਼ਰੰਗ ਪਰਮ ਸਿੱਧੇ, ਨਮੋ ਰਾਜ ਰਾਜੇਸ਼ਰੰਗ ਪਰਮ ਬ੍ਰਿਧੇ, ਨਮੋ ਸ਼ਸਤ੍ਰ ਪਾਣੇ, ਨਮੋ ਅਸਤ੍ਰ ਮਾਣੇ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਭੇਖੀ ਅਭਰਮੀ ਅਭੋਗੀ ਅਭੁਗਤੇ, ਨਮੋ ਜੋਗ ਜੋਗੇਸ਼ਰੰਗ ਪਰਮ ਜੁਗਤੇ, ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ, ਨਮੋ ਰੋਗ ਹਰਤਾ, ਨਮੋ ਰਾਗ ਰੂਪੇ, ਨਮੋ ਸਾਹ ਸਾਹੰਗ, ਨਮੋ ਭੂਪ ਭੂਪੇ, ਨਮੋ ਦਾਨ ਦਾਨੇ, ਨਮੋ ਮਾਨ ਮਾਨੇ, ਨਮੋ ਰੋਗ ਰੋਗੇ, ਨਮਸਤੰਗ ਇਸਨਾਨੰਗ, ਨਮੋ ਮੰਤ੍ਰ ਮੰਤ੍ਰੰਗ, ਨਮੋ ਜੰਤ੍ਰ ਜੰਤ੍ਰੰਗ, ਨਮੋ ਇਸ਼ਟ ਇਸ਼ਟੇ, ਨਮੋ ਤੰਤ੍ਰ ਤੰਤ੍ਰੰਗ, ਸਦਾ ਸਚਿਦਾਨੰਦ ਸਰਬੰਗ ਪ੍ਰਣਾਸੀ, ਅਨੂਪੇ ਅਰੂਪੇ, ਸਮਸਤਲ ਨਿਵਾਸੀ, ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ, ਅਧੋ ਉਰਧ ਅਰਧੰਗ ਆਗੰਗ ਓਗ ਹਰਤਾ, ਪਰਮ ਪਰਮ ਪਰਮੇਸ਼ਵਰੰਗ ਪ੍ਰੋਸ਼ਪਾਲੰਗ, ਸਦਾ ਸਰਬਦਾ ਸਿੱਧ ਦਾਤਾ ਦਿਆਲੰਗ, ਛੇਦੀ ਅਭੇਦੀ ਅਨਾਮੰਗ ਅਕਾਮੰਗ, ਸਮਸੋ ਪਰਾਜੀ ਸਮਸਤਸਤ ਧਾਮੰਗ,
तेरा जोर चाचरी छंद जले हैं थले हैं अपीत हैं अपे हैं प्रभु हैं अजू हैं आदेश हैं अपेस हैं भजंग प्रयात छंद अगाधे अबाधे अनंगी स्वरूपे नमो सर्वमाने समस्ती निधाने नमस्तंग नृनाथे नमस्तंग प्रमाथे नमस्तंग गंजे नमस्तंग पंजे नमस्तंग काले नमस्तंग पाले नमो सर्वदेशे नमो सर्वभेसे नमो राजराजे नमो साज साजे नमो साह साहे नमो माह माहे नमो गीत गीते नमो प्रीत प्रीते नमो रोख रोखे नमो सोख सोखे नमो सर्वरोगे नमो सर्वभोगे नमो सर्वजीतंग नमो सर्वपीतंग नमो सर्वज्ञानंग नमो परमतानंग नमो सर्वमंत्रंग नमो सर्वजंत्रंग नमो सर्वदृसंग नमो सर्वकृसंग नमो सर्वरंगे त्रिपंगी अनंगे नमो जीव जीवंग नमो बीज बीजे अखिजे अभिजे समस्तंग प्रसिजे कृपालंग स्वरूपे कुकर्मंग प्रणासी सदा सर्वदा हृद सिद्धंग निवासी चरपट छंद त्वा प्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्मं अलख कर्मं सर्वं दाता सर्वं ज्ञाता सर्वं भाने सर्वं माने सर्वं प्राणं सर्वं त्राणं सर्वं भुक्ता सर्वं युक्ता सर्वं देवं सर्वं पेवं सर्वं काले सर्वं क्वाले रूआल छंद त्वा प्रसाद आद रूप नाद मूरत अजोन पुरख अपार सर्व मांत्र मान देव अपेव आद उदार सर्व पालक सर्व कालक सर्व को पुण काल जत्र तत्र विराज ही।

ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਨਾਮ ਕਾਮ ਬੀਹੀਨ ਪੇਖਤ ਧਾਮ ਹੂੰ ਨਹਿ ਜਾਹੇ ਸਰਬਮਾਨ ਸਰਬਤਰਮਾਨ ਸਦੈ ਮਾਨਤ ਤਾਹੇ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ। ਦੇਵ ਭੇਵ ਨਾ ਜਾਣਹੀ ਜਹ ਬੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਤ ਸੋ ਜਾਨਾ ਹੀ ਕਹਿ ਜੇਬ।

ਪਾਰ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਪਾਰ ਸਰਬ ਗਣਤਾ ਸਰਬ ਹਣਤਾ ਸਰਬ ਤੇ ਅਣਭੇਖ ਸਰਬ ਸ਼ਾਸਤ੍ਰ ਨਾ ਜਾਣ ਹੀ ਜਹ ਰੂਪ ਰੰਗ ਅਰ ਰੇਖ ਪਰਮ ਵੇਦ ਪ੍ਰਾਣ ਜਾ ਕਹਿ ਨੇਤ ਭਾਖਤ ਨਿਤ ਕੋਟ ਸਿਮ੍ਰਿਤ ਪ੍ਰਾਣ ਸ਼ਾਸਤ੍ਰ ਨਾ ਆਵ ਹੀ ਵਹ ਚਿੱਤ।

ਹਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਆਦਿਸੈ ਅਦ੍ਰਿਸੈ ਕ੍ਰਿਸੈ ਭਗਵਤੀ ਛੰਦ ਤਾ ਪ੍ਰਸਾਦ ਕਥਤੇ ਕਿਆ ਛਿਜ ਦਿਸੈ ਕਿਆ ਭਿਜ ਭੇਸੈ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦਿਤ ਸੋਕੈ ਕਿਆ ਭੂਤ ਵਰਨੈ ਕਿਆ ਵਿਭੂਤ ਕਰਨੈ ਕਿ ਰਾਜੰਗ ਪ੍ਰਭਾ ਹੈ ਕਿ ਧਰਮੰਗ ਤੁਜਾ ਹੈ ਕਿਆ ਸੋਕ ਵਰਨੈ ਕਿ ਸਰਬਾ ਭਰਨੈ ਕਿ ਜਗਤੰਗ ਕ੍ਰਿਤੀ ਹੈ ਕਿ ਛਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪ ਹੈ ਕਿ ਅਨੁਭਵ ਅਨੂਪ ਹੈ ਕਿ ਆਦ ਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਗ ਵਿਹੀਨ ਹੈ ਕਿ ਕੈ ਅਧੀਨ ਹੈ ਕੇ ਰੋਜੀ ਰਜਾ ਕਹਿ ਰਹੀ ਮੈਂ ਰਿਹਾ ਕਹਿ ਕੇ ਪਾਕ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਫੁਲ ਗੁਣਾ ਹੈ ਕਿ ਸਾਹਾਣ ਸਾਹ ਹੈ ਕਿ ਕਾਰਨ ਕੁੜਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜਕ ਰਹੀਮ ਹੈ ਕਿ ਕਰਮੰਕ ਕਰੀਮ ਹੈ ਕਿ ਸਰਬੰਕਲੀ ਹੈ ਕਿ ਸਰਬੰਗਦਲੀ ਹੈ ਕਿ ਸਰਬਤਰ ਮਾਨਿਆ ਕਿ ਸਰਬਤਰ ਦਾਨਿਆ ਕਿ ਸਰਬਤਰ ਗਾਉਣਾ ਕਿ ਸਰਬਤਰ ਭਾਉਣਾ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਰਾਜੈ ਕਿ ਸਰਬਤਰ ਸਾਜੈ ਕਿ ਸਰਬਤਰ ਦੀਨੈ ਕਿ ਸਰਬਤਰ ਲੀਨੈ ਕਿ ਸਰਬਤਰ ਜਾ ਹੋ ਕਿ ਸਰਬਤਰ ਭਾ ਹੋ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਕਾਲੈ ਕਿ ਸਰਬਤਰ ਪਾਲੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਪੇਖੀ ਕਿ ਸਰਬਤਰ ਕਾਜੈ ਕਿ ਸਰਬਤਰ ਰਾਜੈ ਕਿ ਸਰਬਤਰ ਸੋਖੈ ਕਿ ਸਰਬਤਰ ਪੋਖੈ ਕਿ ਸਰਬਤਰ ਤ੍ਰਾਣੈ ਕਿ ਸਰਬਤਰ ਪ੍ਰਾਣੈ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਮਾਨਿਆ ਸਦੈਵੰਗ ਪ੍ਰਧਾਨਿਆ ਕਿ ਸਰਬਤਰ ਜਾਪਿਆ ਕਿ ਸਰਬਤਰ ਥਾਪਿਆ ਕਿ ਸਰਬਤਰ ਭਾਨੈ ਕਿ ਸਰਬਤਰ ਮਾਨੈ ਕਿ ਸਰਬਤਰ ਇੰਦ੍ਰੈ ਕਿ ਸਰਬਤਰ ਚੰਦ੍ਰੈ ਕੈ ਸਰਬੰਕ ਅਲੀਮੈ ਕਿ ਪਰਮੰਗ ਫਹੀਮੈ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨਲ ਵਜੂ ਹੈ ਤਮਾਮੁਲ ਰਜੂ ਹੈ ਹਮੇ ਸਲਸਲਾਮੈ ਸਲੀ ਖਤਮ ਦਾਮੈ ਗਨੀਮੁਲ ਸਿਕਸਤੈ ਗਰੀਬੁਲ ਪਰਸਤੈ ਬਿਲੰਦਲ ਮਕਾਨੈ ਜਮੀਨੁਲ ਜਮਾਨੈ ਤਮੀਜੁਲ ਤਮਾਮੈ ਰਜੁਅਲ ਨਿਧਾਨੈ ਹਰੀਫੁਲ ਅਜੀਮੈ ਰਜਾਇਕ ਯਕੀਨੈ ਅਨੇਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੰਯੁਕਤ ਸਦਾ ਹੈ ਸਦੈਵੰਗ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓ ਅੰਗਾਧ ਰੂਪੇ ਅਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭਰਗੰਗ ਤ੍ਰਿਬਾਧੇ ਅਗੰਜੇ ਅਗਾਧੇ ਸੁਭੰਗ ਸਰਬਭਾਗੇ ਸੁਸਰਬਾਨੁਰਾਗੈ ਤ੍ਰਿਭੁਗਤ ਸਰੂਪ ਹੈ ਅਸ਼ਿਜ ਹੈ ਅਛੂਤ ਹੈ ਕਿ ਨਿਰਕੰਗ ਪ੍ਰਣਾਸ ਹੈ ਪ੍ਰਿਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰਗ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨਉਕਤ ਸਰੂਪ ਹੈ

ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਕਰਬੰਗ ਸਰਬੰਗ ਧਰਮੰਗ ਸਰਬੰਗ ਜੁਗਤਾ ਸਰਬੰਗ ਮੁਕਤਾ ਅਰਸਾਵਲ ਛੰਦ ਤਵਾ ਪ੍ਰਸਾਦ। ਨਮੋ ਨਰਕ ਨਾਸੇ ਸਦੈਵੰ ਪ੍ਰਕਾਸੇ ਅਨੰਗੰਗ ਸਰੂਪੇ ਅਭੰਗੰ ਵਿਭੂਤੇ ਪ੍ਰਮਾਥੰਗ ਪ੍ਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ। ਨਾ ਪੋਤਰੈ ਨਾ ਪੁੱਤਰੈ ਨਾ ਸਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਰਸਾਕੰ ਸਰੀਕ ਹੈ ਅਮਿਤ।

ਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਅਮੇਸਲ ਸਲਾਮ ਹੈ ਸਮਸਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜਕ ਰਹੀਮ ਹੈ ਕਿ ਰੋਜੀ ਦਿਹੰਦ ਹੈ ਕਿ ਰਾਜਕ ਰਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨਲ ਜਮਾਲ ਹੈ ਗਨੀਮੁਲ ਖਿਰਾਜ ਹੈ ਗਰੀਬੁਲ ਨਿਵਾਜ ਹੈ ਹਰੀਫੁਲ ਸਿਕਨ ਹੈ ਹਿਰਾਸਲ ਫਿਕਨ ਹੈ ਕਲੰਕੰਕ ਪ੍ਰਣਾਸ ਹੈ ਸਮਸਲ ਨਿਵਾਸ ਹੈ ਅਗੰਜਲ ਗਨੀਮ ਹੈ ਰਜਾਇਕ ਰਹੀਮ ਹੈ ਸਮਸਤੁਲ ਜਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰਗ ਪ੍ਰਣਾਸ ਹੈ ਬੇਹਸਤੁਲ ਨਿਵਾਸ ਹੈ ਕਿ ਸਰਬੁਲ ਗਵਨ ਹੈ ਹਮੇਸਲ ਰਵਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜੀਜ ਹੈ ਪਰੰਗ ਪਰਮੀਸ ਹੈ ਸਮਸਤੁਲ ਅਦੀਸ ਹੈ ਅਦੇਸਲ ਅਲੇਖ ਹੈ ਹਮੇਸਲ ਅਭੇਖ ਹੈ ਜੀਮੀਨੁਲ ਜਮਾ ਹੈ ਅਮੀਕੁਲ ਇਮਾ ਹੈ ਕਰੀਮੁਲ ਕਮਾਲ ਹੈ ਕਿ ਜੁਰ ਅਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਅਮਿਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਅਮਿਤੋ ਵਿਭੂਤ ਹੈ ਕਿ ਅਮਿਤੋ ਪਸਾਹ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਧ ਭਾਰ ਛੰਦ ਤਾ ਪ੍ਰਸਾਦ ਮੁਣ ਮਣ ਪ੍ਰਣਾਮ ਗੁਣਗਣ ਮੁਦਾਮ ਹਰ ਪਰ ਅਗੰਜ ਹਰ ਨਰ ਪ੍ਰਭੰਜ ਅਣਗਣ ਪ੍ਰਣਾਮ ਮੁਣ ਮਣ ਸਲਾਮ ਹਰ ਨਰ ਅਖੰਡ ਪਰ ਨਰ ਅਮੰਡ ਅਨੁਭਵ ਅਨਾਸ ਮੁਣ ਮਣ ਪ੍ਰਕਾਸ਼ ਗੁਣਗਣ

ਤੇ ਸਵਿਸ ਬੇਅੰਤ ਅਨੁਭਵ ਅਨਾਸ ਧ੍ਰਿਤ ਧਰ ਤੁਰਾਸ ਅਜਾਣ ਬਾਹੋ ਏਕੈ ਸਦਾਹੋ ਓਅੰਕਾਰ ਆਦਿ ਕਥਨੀ ਅਨਾਦ ਖਲਖੰਡ ਖਿਆਲ ਗੁਰਪਰਿ ਅਕਾਲ ਘਰ ਘਰ ਪ੍ਰਣਾਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਹਾ ਪ੍ਰਸਾਦ ਸੁਈਏ, ਸ਼ਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ, ਘਰ ਯੋਗ ਜਤੀ ਕੇ ਸੂਰ ਸਰਾਰਦਨ ਸੁੱਧ ਸਿਧਾਦਿਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ ਕੋ ਦੇਖ ਰਹੇ ਹੋ, ਮਤ ਕਉ ਨ ਦੇਖੀਅਤ ਪ੍ਰਾਣਪਤੀ ਕੇ, ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ, ਮਾਤੇ ਮਤੰਗ ਜਰੇ ਜਰ ਸੰਗ, ਨੂਪ ਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ, ਪੌਣ ਕੇ ਗੌਣ ਕੋ ਜਾਤ ਨਿਵਾਰੇ, ਭਾਰੀ ਭੁਜਾਣ ਕੇ ਭੂ ਭਲੀ ਬਿਦ, ਨਿਆਵਤ ਸੀਸ ਨਾ ਜਾਤ ਵਿਚਾਰੇ, ਏਤੇ ਭਏ ਤੋ ਕਹਾਂ ਭਏ ਭੂਪਤ, ਅੰਤ ਕਉ ਨਾਂਗੇ ਹੀ ਪਾਏ ਪਤਾਰੇ, ਜੀਤ ਫਿਰੈ ਸਭ ਦੇ ਦਿਸਾਨ ਕੋ, ਬਾਜਤ ਧੌਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਣ ਕੇ ਸੁੰਦਰ, ਹਿੰਸਤ ਹੀ ਹੈ ਰਾਜ ਹਜ਼ਾਰੇ, ਭੂਤ ਭੁਇਖ ਭੁਆਣ ਕੇ ਭੂਪਤ, ਕੌਣ ਗਣੈ ਨਹੀਂ ਜਾਤ ਵਿਚਾਰੇ, ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ, ਅੰਤ ਕੋ ਅੰਤ ਕੇ ਧਾਮ ਸਿਧਾਰੇ, ਤੀਰਥ ਨਾਨ ਦਿਆ ਦਮ ਦਾਨ, ਸੋ ਸੰਜਮ ਨੇਮ ਅਨੇਕ ਵਿਸੇਖ ਹੈ, ਵੇਦ ਪੁਰਾਣ ਕਤੇਬ ਕੁਰਾਨ, ਜੀ ਮੀਨ ਜਮਾਨ ਸੁਬਾਣ ਕੇ ਪੇਖ ਹੈ, ਪੌਣ ਆਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ ਹਜ਼ਾਰ ਕੇ ਦੇਖੈ, ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨ ਲੇਖੈ, ਸੋ ਦਸਿਪਾਹ ਦੁਰੰਤ ਦਬਾਹ, ਸੋ ਸਾਜ ਸਨਾਹ ਦੁਰਜਾਨ ਦ ਲੈਂਗੇ, ਭਾਰੀ ਗੁਮਾਨ ਭਰੇ ਮਨ ਮੈਂ, ਕਰ ਪਰਬਤ ਪੰਖ ਹਲੇ ਨਾ ਹਲੈਂਗੇ, ਤੋਰ ਅਰੀਨ ਮਰੋਰ ਮੁਆਸਨ, ਮਾਤੇ ਮਤੰਗਨ ਮਾਨ ਮਲੈਂਗੇ, ਸ੍ਰੀਪਾ ਸ੍ਰੀ ਭਗਵਾਨ ਕਿਰਪਾ ਬਿਨ, ਤਿਆਗ ਜਹਾਨ ਨਿਦਾਨ ਚੱਲੈਂਗੇ, ਵੀਰ ਅਪਾਰ ਵੱਡੇ ਬਰਿਆਰ, ਅਵਿਚਾਰ ਹੈ ਸਾਰ ਕੀ ਧਾਰ ਪਛਾਇਆ, ਤੋਰਤ ਦੇਸ ਮਲਿੰਦ ਮੁਆਸਨ, ਮਾਤੇ ਗਜਾਣ ਕੇ ਮਾਨ ਮਲਿਆ, ਗਾੜੇ ਗਡਾਣ ਕੇ ਤੋੜਨ ਹਾਰ, ਸੋ ਬਾਤਨ ਹੀ ਚੱਕ ਚਾਰ ਲਵਿਆ, ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜਾਚਕ ਅਨੇਕ ਸੋ ਏਕ ਦਿਵਿਆ, ਦਾਨਵ ਦੇਵ ਨਿੰਦਨ ਸਾਚਰ, ਭੂਤ ਭਵਿੱਖ ਭਵਾਨ ਜਪੈਂਗੇ, ਜੀਵ ਜਿਤੇ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ ਸਭ ਥਾਪ ਥਪੈਂਗੇ, ਪੁੰਨ ਪ੍ਰਤਾਪਨ ਬਾੜ ਜੈਤ ਧੁਨ, ਪਾਪਣ ਕੇ ਬਹੁ ਪੁੰਜ ਖਪੈਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ, ਸਤਰ ਸਬੈ ਅਵਲੋਕ ਚਪੈਂਗੇ, ਮਾਨਵ ਇੰਦਰ ਗਜਿੰਦਰ ਨਾ ਧਪ, ਜੌਂਤਰ ਲੋਕ ਰਾਜ ਕਰੈਂਗੇ, ਕੋਟ ਸਨਾਨ ਗਜਾਦਿਕ ਦਾਨ, ਅਨੇਕ ਸੁ ਅੰਬਰ ਸਾਜ ਬਰੈਂਗੇ, ਬ੍ਰਹਮ ਮਹੇਸ਼ਰ ਬਿਸਨ ਸਚੀਪਤ, ਅੰਤ ਫਸੇ ਜਮ ਫਾਸ ਪਰੈਂਗੇ, ਜੇ ਨਰ ਸ੍ਰੀਪਤ ਕੇ ਪ੍ਰਸ ਹੈ, ਭਗਤੇ ਨਰ ਫੇਰ ਨਾ ਦੇਹ ਧਰੈਂਗੇ, ਕਹਾਂ ਪਿਓ ਜੋ ਦੋ ਲੋਚਨ, ਮੂੰਦ ਕਹਿ ਬੈਠ ਰਹੇਓ ਭਗ ਧਿਆਨ ਲਗਾਇਓ, ਨਹਾਤ ਫਿਰਿਓ ਲੀਏ ਸਾਸ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਵਿਖਿਆਣ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਚ ਕਹੋਂ ਸੁਨ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਕਾਹੂ ਲੈ ਪਾਹਣ ਪੂਜ ਧਰਿਓ ਸਿਰ, ਕਾਹੂ ਲੈ ਲਿੰਗਰੇ ਲਟਕਾਇਓ, ਕਾਹੂ ਲਖਿਓ ਹਰ ਵਾਚੀ ਦਿਸਾ ਮਹਿ, ਕਾਹੂ ਪਛਾਂਹ ਕੋ ਸੀਸ ਨਿਵਾਇਓ, ਕਉ ਬਤਾਨ ਕੋ ਪੂਜਤ ਹੈ ਪਸ, ਕਉ ਮ੍ਰਿਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਔਰ ਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ, ਕਉ ਬਤਾਨ ਕੋ ਪੂਜਤ ਹੈ ਪਸ, ਕਉ ਮ੍ਰਿਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਔਰ ਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚਉ ਪਈ, ਅਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਣ ਕਰੋ ਪ੍ਰਤਪਾਰਾ, ਹਮਰੇ ਦੁੱਖ ਸਬੈ ਤੁਮ ਘਾਵਹੋ, ਆਪ ਹਾਦੈ ਮੋਹੇ ਬਚਾਵਹੋ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਬੈ ਕਰਤਾਰਾ, ਮੋਹ ਰੱਛਾ ਨਿਜ ਕਰਦੈ ਕਰਿਐ, ਸਭ ਬੈਰਨ ਕਉ ਆਜ ਸੰਗ੍ਰਿਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮਹੈ ਛਾੜ ਕੋਈ ਅਵਰ ਨਾ ਧਿਆਉਂ, ਜੋ ਬਰ ਚਾਹੂੰ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀਐ ਹੈ, ਚੁਨ ਚੁਨ ਸਤਰ ਹਮਾਰੇ ਮਾਰੀਐ ਹੈ, ਆਪ ਹਾਦੈ ਮੁਜੈ ਉਭਰਿਐ, ਮਰਨ ਕਾਲ ਕਾ ਤ੍ਰਾਸ ਨਿਵਰਿਐ, ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜ ਜੂ ਕਰੇ ਹੋ ਰੱਛਾ, ਰਾਖ ਲਿਹੋ ਮੋਹਿ ਰਾਖਣ ਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ ਕੰਤਾ, ਕਾਲ ਪਾਏ ਬ੍ਰਹਮਾ ਬਵਤਾਰਾ, ਕਾਲ ਪਾਏ ਸਿਵ ਜੂ ਅਵਤਾਰਾ, ਕਾਲ ਪਾਏ ਕਰ ਵਿਸਨ ਪ੍ਰਕਾਸਾ, ਸਕਲ ਕਾਲ ਕਾ ਕੀਆ ਤਮਾਸਾ, ਜਵਣ ਕਾਲ ਜੋਗੀ ਸਿਵ ਕੀਓ, ਭੇਦ ਰਾਜ ਬ੍ਰਹਮਾ ਜੂ ਥੀਓ, ਜਵਣ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਣ ਕਾਲ ਸਭ ਜਗਤ ਬਣਾਇਓ, ਦੇਵ ਦੈ ਜਸ਼ਨ ਨੂੰ ਪਜਾਇਓ, ਆਦ ਅੰਤੇ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ,
ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਣ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਵਧ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਿਆ ਸਥੂਲਾ ਸਭ ਪਰ ਕਿਰਪਾ ਦਿਸ਼ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘੜ ਘੜ ਕੇ ਪਟ ਪਟ ਕੀ ਜਾਣੈ ਜਾਵੇ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬਿਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸਿਰਠ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਰਨਤ ਵੇਦ ਭੇਦ ਅਰਿਆਲਮ

ਮਹਾਂਮੂੜ ਕਛ ਭੇਦ ਨਾ ਜਾਣਤ। ਮਹਾਂਦੇਵ ਕਉ ਕਹਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭਿਵ। ਆਪ ਆਪਣੀ ਬਧ ਹੈ ਜੇਤੀ, ਵਰਣਤ ਭਿੰਨ ਭਿੰਨ ਤੁਹਿ ਤੇਤੀ। ਤੁਮਰਾ ਲਖਾ ਨਾ ਜਾਏ ਪਸਾਰਾ, ਕਹਿ ਬਿਤ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀ ਭੂਪਾ। ਅੰਡ ਜੇਰਜ ਸੇ ਤਜਕੀਨੀ, ਉਤ ਭੁਜ ਖਾਣ ਬਹੁਰ ਰਚ ਦੀਨੀ। ਕਹੋਂ ਫੂਲ ਰਾਜਾ ਹੋਇ ਬੈਠਾ, ਕਹੋਂ ਸਿਮਟ ਭਇਓ ਸੰਕਰ ਕੈਠਾ। ਸਿਗਰੀ ਸਿਰ ਦਿਖਾਏ ਅਚੰਭ ਭਵ, ਆਰਜ ਗਾਤ ਸਰੂਪ ਸਯਮ ਭਵ। ਅਵਰ ਅੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਗਰੋ। ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣਕਾਤਾ। ਜੇ ਅਸਤੋਈ ਤਾ ਸਰਣੀ ਪਰੇ, ਤਿਨਕੇ ਦੁਸ਼ਟ ਦੁਖਿਤ ਹੋਇ ਮਰੇ। ਪੁਰਖ ਜਮਣ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਬਾਰ ਧਿਆਏ ਹੈ, ਤਾਂ ਕੇ ਕਾਲ ਨਿਕਟ ਨਹਿ ਆਏ ਹੈ। ਰੱਛਾ ਹੋਏ ਤਾਂ ਹੈ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹੈ ਨਿਹਰ ਹੋ, ਤਾਂ ਕੇ ਤਾਪ ਤਣਕ ਮਹਿ ਹਰਿ ਹੋ। ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵੈ ਸਕੈ ਨ ਕੋਈ। ਏਕ ਵਾਰ ਜਿਨ ਤੁਮੈਂ ਸੰਭਾਰਾ, ਕਾਲ ਫਾਸਤੇ ਤਾਹੇ ਉਬਾਰਾ। ਜਿਨ ਨਰ ਨਾਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੋਖ ਤੇ ਰਹਾ। ਖੜਗ ਕੇਤ ਮੈਂ ਸਰਣ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ। ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭ ਰਾਤਾ। ਕਿਲਵਿਕ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖਿਅਨ ਕੋ ਸ਼ੈ ਕਰਤਾ। ਸ੍ਰੀ ਅਸਤੁਜਾ ਭਇ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਂਛਤ ਫਲ ਪਾਵੈ ਸੋਈ, ਦੂਖ ਨ ਤਸੈ ਵਿਆਪਤ ਕੋਈ। ਅੜਿਲ ਸੁਨੈ ਗੁੰਗ ਜੋ ਆਹੈ ਸੋ ਰਸਨਾ ਪਾਵਈ। ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ। ਦੁਖ ਦਰਦ ਭਉ ਨਿਕਣਾ ਤਿਨ ਨਰ ਕੇ ਰਹੈ। ਹੋ ਜੋ ਯਾ ਕੀ ਏਕ ਬਾਰ, ਚੌਪਈ ਕੋ ਕਹੈ ਚੌਪਈ। ਸੰਬਤ ਸਤਰਹ ਸਹਿਸ ਭਣਿਜੈ, ਅਰਧ ਸਹਿਸ ਪੁਣ ਤੀਨ ਕਹਿਜੈ। ਭਾਦਰਵ ਸੁਧੀ ਅਸ਼ਟਮੀ ਰਵੇ ਬਾਰਾ, ਤੀਰ ਸਤੁਦਰਵ ਗ੍ਰੰਥ ਸੁਧਾਰਾ। ਸਵਈਆ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਵਾਂਗ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਣ ਕੁਰਾਨ, ਅਨੇਕ ਕਹੈ ਮਤ ਏਕ ਨ ਮਾਨਿਓ। ਸਿਮ੍ਰਿਤ ਸ਼ਾਸਤਰ ਵੇਦ ਸਭੈ, ਬਹੁ ਭੇਦ ਕਹੈ ਹਮ ਏਕ ਨਾ ਜਾਨਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੁਹੈ ਬਖਾਨਿਓ। ਦੁਹਰਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿ ਛੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦ ਹੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੂਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭ ਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹੋਂ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ ਘਰਤਾ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ, ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਨੇਸ਼ਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤਹੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ, ਤੁਧ ਜਿਨ ਕੋ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿਣ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਣ ਵਾਰੀਆ, ਏਸ ਨੋ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀਆ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਜਨ ਸਾਰਿਆ, ਅੰਦਰੋਂ ਜਿਨਕਾ ਮੋਹੋਂ ਟੁੱਟਾ, ਤਿਨਕਾ ਸ਼ਬਦ ਸੱਚੈ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹੇ, ਜਿਸਨੋਂ ਹੋਰ ਕਿਆ ਕਰਹਿ ਵੇਚਾਰਿਆ, ਇੱਕ ਭਰਮ ਭੂਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿੰਨਾ ਭਾਣਾ ਭਾਵਏ, ਕਹਿ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੇ, ਆਵ ਹੋ ਸੰਤ ਪਿਆਰੇ ਹੋ, ਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਕਥ ਕੇਰੀ, ਕਿਤ ਦੁਆਰੇ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ, ਹੁਕਮ ਮੰਨਿਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣਹੋ ਸੰਤ ਹੋ, ਕਥੇ ਹੋ ਕਥ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ, ਸੁਣ ਮਨ ਮੇਰਿਆ ਇਹ ਮਾਇਆ ਮੋਹਣੀ, ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੋਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟਹੋ, ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਆਗਾਮੇ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੇ, ਜੀ ਜਨ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ, ਆਖੈ ਤਾਂ ਵੇਖੈ ਸਭ ਤੂੰ ਹੈ ਜਿਨ ਜਗਤ ਪਾਇਆ, ਕਹਿ ਨਾਨਕ ਤੂੰ ਸਦਾ ਆਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੁਨ ਜਾਨੇ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜਨ ਸਭ ਤੋਂ ਦਿਉ ਪਾਏ, ਇੱਕ ਵੇਖ ਪਰਸਣ ਆਇਆ, ਲਭ ਲੋਭ ਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੂੰ ਆਪ ਤੁੱਠਾ, ਤਿਨੇ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਹੰਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਹੰਕਾਰ ਤਾਂ ਤ੍ਰਿਸਨਾ, ਬਹੁਤ ਨਾਹੀਂ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿੰਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ, ਜੁਗ ਹੋ ਜੁਗ ਨਿਰਾਲੀ, ਜਿਉ ਤੂੰ ਚਲਾਇ ਹੈ ਤਿਵ ਚੱਲੈ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਇ ਹੈ ਤਿਵੈ ਚੱਲੈ ਹੈ, ਜਿੰਨਾ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਇ ਹੈ, ਸੇ ਹਰ ਹਰ ਸਦਾ ਧਿਆਵਹੇ, ਜਿਸਨੋਂ ਕਥਾ ਸੁਣਾਏ ਹੈ ਆਪਣੀ, ਸੇ ਗੁਰਦੁਆਰੇ ਸੁਖ ਪਾਵਹੇ, ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵਹੇ, ਇਹੋ ਸੁਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ, ਜਿਨ ਧੁਰਹੋਂ ਲਿਖਿਆ ਆਇਆ,
ਇੱਕ ਫਿਰੈ ਕਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ, ਕਹਿ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ। ਪਿਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ, ਹਰਿ ਧਿਆਇਆ ਪਿਤ ਹੋਏ ਗੁਰਮੁਖ ਜਿਨੀ ਧਿਆਇਆ, ਪਿਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਿਤ ਸੰਗਤ ਸਵਾਈਆ। ਕਹਦੇ ਪਿਤ ਸੁਣਦੇ ਪਿਤ, ਸੇ ਪਿਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਿਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ। ਕਰਮੀ ਸਹਜ ਨਾ ਉਪਜੈ, ਵਿਣ ਸਹਜੈ ਸਹਿਸਾ ਨਾ ਜਾਏ, ਨਹ ਜਾਏ ਸਹਸਾ ਕਿਤੈ ਸੰਜਮ, ਰਹੇ ਕਰਮ ਕਮਾਏ, ਸਹਸੈ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ। ਮਨ ਧੋਵਹੋ ਸਬਦ ਲਾਗੋ, ਹਰਸਿਓ ਰਹੋ ਚਿਤ ਲਾਏ, ਕਹੈ ਨਾਨਕ ਗੁਰਪ੍ਰਸਾਦੀ ਸਹਜ ਉਪਜੈ ਇਹ ਸਹਿਸਾ ਇਵਜਾਏ। ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ, ਤਿੰਨੀ ਜਨਮ ਜੂਐ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨਹੋ ਵਿਸਾਰਿਆ। ਵੇਦਾਂ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ, ਫਿਰਹਿ ਜੋ ਬੇਤਾਲਿਆ, ਕਹਿ ਨਾਨਕ ਗਿਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ। ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਤੇ ਕਰਣੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ, ਭਲੇ ਸੇਵਣ ਜਾਰੇ, ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਹੈ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ, ਜੀਉ ਰਹਿ ਗੁਰੂ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰੇ ਆਤਮੈ ਸਮਾਲੇ। ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨੈ ਵਰਨਾ ਜਾਣੈ ਕੋਏ, ਕਹਿ ਨਾਨਕ ਸੁਣਹੋ ਸੰਤ ਹੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰਥੈ ਕੋਈ, ਪੁਛੋ ਵਿਵੇਕੀਆ ਜਾਏ, ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ, ਕਹੈ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੇ ਹੋ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ। ਚਿਤ ਜਿਨ ਕਾ ਹਿਰਲਿਆ ਮਾਇਆ, ਬੋਲਣ ਪਏ ਰਵਾਣੀ, ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ, ਸੱਚੈ ਲਾਇਆ ਭਾਓ। ਆਪੇ ਹੀਰਾ ਰਤਨ ਆਪੇ, ਜਿਸਨੋ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਸਿਵ ਸਖਤ ਆਪ ਪਾਏ ਕਹਿ ਕਰਤਾ, ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੈ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕਸ, ਸਿਉਂ ਲਿਵ ਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸਾਸਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ, ਗੁਰੂ ਬਾਜੋ ਤੱਤੈ ਸਾਰ ਨਾ ਜਾਣੀ, ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ, ਜਿਸਨੂੰ ਅਣ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮਹਿ ਅੰਮ੍ਰਿਤ ਪਾਲ ਕਰੇ, ਸੋ ਕਿਉਂ ਮਨਹੋਂ ਵਿਸਾਰੀਐ, ਮਨਹੋਂ ਕਿਉਂ ਵਿਸਾਰੀਐ, ਵਰਦਾਤਾ ਜੇ ਅਗਨ ਮਹਿ ਆਹਾਰ ਪਹੁੰਚਾ ਵਏ, ਉਸਨੋਂ ਕਿਹੋ ਪੋਹੈ ਨਾ ਸਕੀ, ਜਿਸਨੋਂ ਆਪਣੀ ਲਿਵ ਲਾ ਵਏ। ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹਿ ਨਾਨਕੇ ਵਰਦਾਤਾ, ਸੋ ਕਿਉਂ ਮਨਹੋਂ ਵਿਸਾਰੀਐ। ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੈ ਖੇਰ ਰਚਾਇਆ, ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ, ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮਹੋ ਉਪਜੈ ਭਉ ਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਤਿੰਨੀ ਵਿੱਚੇ ਮਾਇਆ ਪਾਇਆ। ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੈ ਵਿਟਹੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੌਂਪੀਐ, ਵਿੱਚ ਉਹ ਆਪ ਜਾਏ। ਜਿਸ ਦਾ ਜੀਉ ਤਿਸ ਮਿਲ ਰਹੈ, ਹਰ ਵਸੈ ਮਨ ਆਏ, ਹਰ ਆਪ ਮੁਲਕ ਹੈ ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੈ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪੇ ਹੋ ਜੀਉ ਲਾਹਾ, ਖੱਟੇ ਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰਿ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੇ ਆਏ।
ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹੈ ਨਾਨਕ ਹੋਰ ਅੰਦਰਸ ਸਭ ਵੀਸਰੇ ਜਾ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮ ਹੈ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿਓ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਕੀਏ ਸੋਗ ਦੁੱਖ ਨਾ ਵਿਆਹ ਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾ ਪਏ ਅਨਹਤ ਬਾਣੀ ਗੁਰਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਹਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮਹਿ ਜੋਤ ਧਰੀ ਹਰ ਬਿਨੈ ਵਰਨਾ ਦੇਖੋ ਕੋਈ ਹਰ ਬਿਨੈ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨੈ ਵਰਨਾ ਕੋਈ ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸ਼ਰਵਣ ਹੋ ਮੇਰੇ ਹੋ ਸੱਚੈ ਸੁਣਨੈ ਨੋ ਪਠਾਏ ਸੱਚੈ ਸੁਣਨੈ ਨੋ ਪਠਾਏ ਸਰੀਰ ਲਾਏ ਸੁਣਹੋ ਸਤਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲੱਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੈ ਨਾਨਕ ਅੰਮ੍ਰਿਤ ਨਾਮ ਸੁਣਹੋ ਪਿੱਤਰ ਹੋ ਵਹੁ ਸੱਚੈ ਸੁਣਨੈ ਨੋ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੋ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਣੀ ਕਿਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਓ ਨਵ ਨਿਧ ਤਿਸਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੈ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਇਹੋ ਸੱਚਾ ਸੋਹਿਲਾ ਸੱਚੈ ਘਰ ਗਾਵ ਹੋ ਗਾਵੋ ਤਾਂ ਸੋਹਿਲਾ ਘਰ ਸੱਚੈ ਜਿੱਥੈ ਸਦਾ ਸੱਚ ਧਿਆਵ ਹੈ ਸੱਚੋ ਧਿਆਵ ਹੈ ਜਾਤ ਦੁਭਾਵ ਹੈ ਗੁਰਮੁਖ ਜਨਾ ਬੁਝਾਵ ਹੈ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵ ਹੈ ਕਹਿ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵ ਹੈ ਆਨੰਦ ਸੁਣੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਿਨਾਮ।

Why?

Why guru?

Bye.

Vai guru.

ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਕੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਅੰਦਰ ਅਤੇ ਪ੍ਰਵਾਨ ਕਰਨੀਆਂ ਮਹਾਰਾਜ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾ। ਨਾਨਕ ਵੈ ਜਾਣੀਐ ਸਭ ਆਪੇ ਸਚਿਆ। ਜਿਹਨੂੰ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕਰ ਦਿੱਤੀ, ਚੰਗੇ ਕਰਮ ਇਨਸਾਨ ਨੂੰ ਮਾਲਕ ਦੇ ਚਰਨਾਂ ਤੱਕ ਲੈ ਆਉਂਦੇ ਨੇ, ਅਤੇ ਜਦੋਂ ਹਿਰਦਾ ਉਸ ਪਰਮਾਤਮਾ ਦੇ ਚਰਨਾਂ ਤੱਕ ਆ ਜਾਂਦਾ ਹੈ, ਮਹਾਰਾਜ ਕਹਿੰਦੇ ਨੇ ਫਿਰ ਇੰਝ ਮਹਿਸੂਸ ਹੋਣ ਲੱਗ ਜਾਂਦਾ, ਨਾਨਕ ਵੈ ਜਾਣੀਐ ਸਭ ਆਪੇ ਸਚਿਆ, ਕਿ ਹਰ ਪਾਸੇ ਉਹ ਪਰਮਾਤਮਾ ਹੀ ਸਮਾਇਆ ਹੋਇਆ ਹੈ, ਹਰ ਪਾਸੇ ਉਹਦੀ ਜੋਤ ਹੀ ਕੰਮ ਕਰ ਰਹੀ ਹੈ, ਹਰ ਪਾਸੇ ਉਹਦਾ ਪ੍ਰਕਾਸ਼ ਹੀ ਕੰਮ ਕਰ ਰਿਹਾ ਹੈ, ਹਰ ਪਾਸੇ ਉਹਦੀ ਮਹਿਕ ਹੀ ਕੰਮ ਕਰ ਰਹੀ ਹੈ, ਹਰ ਪਾਸੇ ਉਹ ਆਪ ਹੀ ਖਿੜਿਆ ਹੋਇਆ ਹੈ, ਕਿਉਂਕਿ ਸਾਧ ਸੰਗਤ ਪਰਮਾਤਮਾ ਦੇ ਅਸਲ ਵਿੱਚ ਤਾਂ ਸਾਰੇ ਰੂਪ ਹੀ ਪਰਮਾਤਮਾ ਦੇ ਹਨ। ਫੁੱਲਾਂ ਦੇ ਵਿੱਚ ਮਹਿਕ ਦੇ ਰੂਪ ਵਿੱਚ ਖਿੜਿਆ ਹੋਇਆ ਹੈ ਪਰਮਾਤਮਾ, ਰੋਸ਼ਨੀ ਵਿੱਚ ਪ੍ਰਕਾਸ਼ ਰੂਪ ਵਿੱਚ ਖਿੜਿਆ ਹੋਇਆ ਹੈ ਪਰਮਾਤਮਾ, ਹਰ ਪਾਸੇ ਜਿਹੜੀ ਚੀਜ਼ ਕੁਦਰਤ ਹੈ, ਜੀਵ ਹੈ, ਜਿਹੜੀ ਚੀਜ਼ ਵੱਧਦੀ ਫੁੱਲਦੀ ਹੈ, ਉਹਦੇ ਵਿੱਚ ਪਰਮਾਤਮਾ ਹੀ ਵੱਧ ਫੁੱਲ ਰਿਹਾ ਹੈ, ਔਰ ਇਸ ਗੱਲ 'ਤੇ ਮੋਹਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਪਜੀ ਸਾਹਿਬ ਵਿੱਚ ਹੀ ਲਾ ਦਿੱਤੀ, ਨਾਨਕ ਵੈ ਜਾਣੀਐ ਸਭ ਆਪੇ ਸਚਿਆ। ਔਰ ਜਦੋਂ ਬਾਣੀ ਪੜ੍ਹਦੇ ਪੜ੍ਹਦੇ, ਸਿਮਰਨ ਕਰਦੇ ਕਰਦੇ,

ਤੇ ਜੋ ਅੱਜ ਦੇ ਹੁਕਮਨਾਮੇ ਦੀ ਦਾਤ ਪ੍ਰਾਪਤ ਹੋਈ ਹੈ, ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਜੈਤਸਰੀ ਰਾਗ ਦੇ ਵਿੱਚ ਭਗਤ ਨਾਮਦੇਵ ਜੀ, ਭਗਤ ਨਾਮਦੇਵ ਜੀ ਦੀ ਜਿੰਨੀ ਵੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ, ਸਾਰੀ ਬਾਣੀ ਦੇ ਵਿੱਚ ਉਸ ਪਰਮਾਤਮਾ ਦੀ ਹੋਂਦ ਦੀ ਮਹਿਕ ਆ ਰਹੀ ਹੈ। ਕਿਵੇਂ ਕਿਵੇਂ ਭਗਤ ਨਾਮਦੇਵ ਜੀ ਨੇ ਉਸ ਮਾਲਕ ਦੀ ਭਗਤੀ ਕੀਤੀ, ਅਤੇ ਜਦੋਂ ਬੰਦਗੀ ਕੀਤੀ, ਜਿਹਦੀ ਬੰਦਗੀ ਕੀਤੀ ਉਹ ਪ੍ਰਗਟ ਰੂਪ ਹੋ ਗਏ, ਅਤੇ ਭਗਤ ਨਾਮਦੇਵ ਜੀ ਨੇ ਬਾਣੀ ਪੜ੍ਹਦਿਆਂ ਪੜ੍ਹਦਿਆਂ ਇੰਝ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਰੱਬ ਭਗਤ ਨਾਮਦੇਵ ਜੀ ਦੇ ਸਾਹਮਣੇ ਬੈਠ ਕੇ ਬਾਣੀ ਲਿਖਾ ਰਹੇ ਹਨ। ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਰੱਬ ਦੇ ਪਿਆਰਿਆਂ ਦੀ ਉਸਤਤ ਕੀਤੀ ਅਤੇ ਸਭ ਤੋਂ ਪਹਿਲਾਂ ਜ਼ਿਕਰ ਕੀਤਾ, ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੈਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀ। ਵੇਖੋ ਗੁਰੂ ਅਰਜਨ ਪ੍ਰਤੱਖ ਹਰ, ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਭੱਟਾ ਨੇ ਆਖਿਆ ਹੈ, ਰੱਬ ਪ੍ਰਤੱਖ ਰੂਪ ਵਿੱਚ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਰੂਪ ਵਿੱਚ ਪ੍ਰਗਟ ਹੋਏ ਨੇ, ਅਤੇ ਰੱਬ ਆਪ ਉਸਤਤ ਕਿਹਨਾਂ ਦੀ ਕਰ ਰਹੇ ਨੇ, ਭਗਤ ਨਾਮਦੇਵ ਜੀ ਦੀ ਉਸਤਤ ਕਰ ਰਹੇ ਨੇ ਕਿ ਜਦੋਂ ਭਗਤ ਨਾਮਦੇਵ ਜੀ ਉਸ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਗਏ, ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜ ਗਏ, ਉਸ ਵੇਲੇ ਦਾ ਸਮਾਂ ਇਹੋ ਜਿਹਾ ਸੀ, ਉੱਚੀਆਂ ਜਾਤਾਂ ਪਾਤਾਂ ਵਿੱਚ ਸਾਰੇ ਸੰਸਾਰ ਨੂੰ ਵੰਡਿਆ ਹੋਇਆ ਸੀ, ਵੰਡੀਆਂ ਪਾਈਆਂ ਹੋਈਆਂ ਸਨ, ਇਕੱਲਾ ਵੰਡਿਆ ਨਹੀਂ ਸੀ ਹੋਇਆ ਸਾਧ ਸੰਗਤ ਜੀਓ, ਨੀਵੀਆਂ ਜਾਤਾਂ ਵਾਲਿਆਂ ਨੂੰ ਤਾਂ ਮੰਦਰਾਂ ਦੇ ਅੱਗੋਂ ਲੰਘਣ ਦੀ ਵੀ ਇਜਾਜ਼ਤ ਨਹੀਂ ਸੀ, ਅੰਦਰ ਜਾਣਾ ਤਾਂ ਬਹੁਤ ਵੱਡੀ ਗੱਲ ਹੈ। ਸਿਰਫ ਪੰਡਿਤ ਲੋਕ ਹੀ ਵਿੱਦਿਆ ਪੜ੍ਹ ਸਕਦੇ ਸੀ, ਪੂਜਾ ਕਰ ਸਕਦੇ ਸੀ, ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਜਦੋਂ ਜਿਹੜਾ ਹਿਰਦਾ ਮਾਲਕ ਦੇ ਚਰਨਾਂ ਵਿੱਚ ਲੀਨ ਹੋ ਗਿਆ ਨਾ, ਅੱਧੀ ਦਮੜੀ ਜਿੰਨੀ ਕੀਮਤ ਨਹੀਂ ਸੀ, ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀ, ਲੱਖਾਂ ਦਾ ਹੋ ਗਿਆ ਭਾਵ ਜੈ ਜੈਕਾਰ। ਪਰ ਕਦੋਂ? ਜਦੋਂ ਹਿਰਦਾ ਗੁਰੂ ਦੇ ਚਰਨਾਂ ਨਾਲ ਜੁੜ ਗਿਆ, ਪਰਮਾਤਮਾ ਦੇ ਚਰਨਾਂ ਨਾਲ ਜੁੜ ਗਿਆ। ਉਸ ਮੰਦਰ ਦੇ ਵੀ ਦਰਸ਼ਨ ਕੀਤੇ ਨੇ ਜਿਸ ਜਿਹੜਾ ਮੰਦਰ ਘੁੰਮਿਆ ਬਾਣੀ ਦੇ ਵਿੱਚ ਆਪ ਜੀ ਨੇ ਸੁਣਿਆ ਹੈ, ਪੰਜ ਹਜ਼ਾਰ ਸਾਲ ਪੁਰਾਣਾ ਉਹ ਮੰਦਰ ਹੈ, ਪੰਡਰਪੁਰ ਦੇ ਵਿੱਚ ਪੈਂਦਾ ਹੈ। ਉਹ ਮੰਦਰ ਬਣਾਇਆ ਨਹੀਂ ਗਿਆ, ਉਹ ਮੰਦਰ ਇੱਕ ਪਹਾੜ ਨੂੰ ਘੜਿਆ ਗਿਆ ਹੈ, ਸਾਧ ਘੜਿਆ ਹੋਇਆ ਹੈ। ਇੱਕ ਤਾਂ ਹੁੰਦਾ ਵੀ ਇੱਟਾਂ ਦੀ ਉਸਾਰੀ ਦੇ ਨਾਲ ਮੰਦਰ ਬਣਾਉਣਾ, ਇੱਕ ਹੁੰਦਾ ਇੱਕ ਬਹੁਤ ਵੱਡਾ ਪਹਾੜ ਹੈ, ਕਾਰੀਗਰਾਂ ਨੇ ਉਹਨੂੰ ਘੜ ਕੇ ਮੰਦਰ ਦਾ ਰੂਪ ਦੇ ਦਿੱਤਾ। ਅਤੇ ਉਸ ਮੰਦਰ ਦੇ ਵਿੱਚ ਪੰਡਿਤ ਆਰਤੀ ਕਰ ਰਹੇ ਨੇ ਅਤੇ ਭਗਤ ਨਾਮਦੇਵ ਤੁਰੇ ਜਾ ਰਹੇ ਨੇ, ਕੰਨਾਂ ਵਿੱਚ ਬੋਲ ਪਏ। ਆਪਾਂ ਇਹ ਸਾਰੀਆਂ ਕਥਾਵਾਂ ਸੁਣਾਈਆਂ ਵੀ ਹੋਈਆਂ ਨੇ ਅਤੇ ਸੁਣੀਆਂ ਵੀ ਹੋਈਆਂ ਨੇ, ਪਰ ਜਿੰਨੀ ਵਾਰ ਮਰਜ਼ੀ ਗੁਰੂ ਦੀ ਵਡਿਆਈ ਕਰ ਲਈਏ, ਸਾਹਿਬ ਮੇਰਾ ਨੀਤ ਨਵਾਂ। ਮਨ ਗੁਰੂ ਦੇ ਚਰਨਾਂ ਨਾਲ ਜੁੜਦਾ ਜਾਂਦਾ ਹੈ, ਹਰ ਇੱਕ ਉਪਦੇਸ਼ ਦੇ ਵਿੱਚੋਂ ਕੋਈ ਨਾ ਕੋਈ ਐਸੀ ਇੱਕ ਖੇਡ ਬਣ ਜਾਂਦੀ ਹੈ ਜਿਹੜੀ ਹਿਰਦੇ ਨੂੰ ਗੁਰੂ ਦੇ ਚਰਨਾਂ ਨਾਲ ਜੋੜ ਦਿੰਦੀ ਹੈ। ਕੰਨਾਂ ਵਿੱਚ ਬੋਲ ਪਏ, ਰੱਬ ਦੇ ਨਾਮ ਦੀ ਆਵਾਜ਼ ਆ ਰਹੀ ਹੈ, ਮੰਦਰ ਦੇ ਪਹੁੰਚੇ ਜਿੱਧਰੋਂ ਆਵਾਜ਼ ਆ ਰਹੀ ਸੀ, ਜਾ ਕੇ ਕੀ ਵੇਖਦਾ ਹੈ, ਪੰਡਿਤ ਆਰਤੀ ਕਰ ਰਹੇ ਹਨ। ਮਨ ਨੂੰ ਬੜਾ ਆਨੰਦ ਬਣਿਆ, ਆਰਤੀ ਕਰਨ ਵਾਲੇ ਭਾਵੇਂ ਨਾ ਜੁੜੇ ਹੋਣ, ਪਰ ਜਿਹੜਾ ਪਿੱਛੇ ਜਾ ਕੇ ਬੈਠ ਗਿਆ ਉਹ ਜੁੜਿਆ ਹੋਇਆ ਬੈਠ ਗਿਆ। ਖੁਸ਼ ਸਤਨਾਮ।
ਆਰਤੀ ਕਰਨ ਵਾਲਿਆਂ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਏ ਇਹ ਰੱਬ ਨੂੰ ਪਤਾ ਹੈ, ਪਰ ਜਿਹੜਾ ਮਗਰ ਆ ਕੇ ਆਪਣੀਆਂ ਖੜਾਵਾਂ ਹੱਥਾਂ ਵਿੱਚੋਂ ਖੋਲ੍ਹੀਆਂ ਨੇ, ਪੈਰਾਂ ਦੇ ਵਿੱਚੋਂ ਖੋਲ੍ਹੀਆਂ ਨੇ ਅਤੇ ਖੜਾਵਾਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ, ਐਸਾ ਆਨੰਦ ਐਸਾ ਰਸ ਬਣਿਆ, ਐਸਾ ਹਿਰਦਾ ਗੁਰੂ ਦਿਆਂ ਚਰਨਾਂ ਵਿੱਚ ਜੁੜਿਆ। ਕਹਿੰਦੇ ਨੇ ਪੰਡਤਾਂ ਦੀ ਆਰਤੀ ਸਮਾਪਤ ਹੋ ਗਈ ਸੀ, ਪਰ ਜਿਹੜਾ ਮਗਰ ਫਕੀਰ ਬੈਠਾ ਸੀ ਨਾ ਉਹਦੀ ਆਰਤੀ ਸਮਾਪਤ ਨਹੀਂ ਸੀ ਹੋਈ। ਜਿਹੜਾ ਆਪਣੀਆਂ ਖੜਾਵਾਂ ਵਜਾ ਰਿਹਾ ਸੀ ਉਹ ਇੱਕ ਰਸ ਹੋ ਕੇ ਉਹ ਉਸ ਅਵਸਥਾ ਵਿੱਚ ਪਹੁੰਚ ਗਿਆ ਸੀ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ। ਉਹ ਉਸ ਅਵਸਥਾ ਵਿੱਚ ਪਹੁੰਚ ਗਿਆ ਸੀ ਜਿਹਨੂੰ ਕਹਿੰਦੇ ਨੇ ਗੁਰੂ ਅਰਜਨ ਦੇਵ ਮਹਾਰਾਜ, ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਨਾ। ਤੇ ਪੰਡਤਾਂ ਨੇ ਪਿੱਛੇ ਮੁੜ ਕੇ ਵੇਖਿਆ, ਆਰਤੀ ਸਮਾਪਤ ਹੋਈ, ਆਖਣ ਲੱਗੇ ਕੌਣ ਆਇਆ। ਨਫ਼ਰਤ ਤਾਂ ਪਹਿਲਾਂ ਹੀ ਬਹੁਤ ਕਰਦੇ ਸੀ, ਪਰ ਜਾ ਆ ਕੇ ਮਗਰ ਵੇਖਿਆ ਇਹ ਕੌਣ ਹੈ, ਇਹ ਤਾਂ ਨਾਮਦੇਵ ਹੈ। ਆਖਣ ਲੱਗੇ ਇਹ ਮੰਦਰ ਦੇ ਅੰਦਰ ਕਿਵੇਂ ਆ ਗਿਆ ਭਾਈ, ਇਹਨੂੰ ਤਾਂ ਹੁਕਮ, ਇਹਨੂੰ ਤਾਂ ਮੰਦਰ ਦੇ ਅੱਗਿਓਂ ਲੰਘਣ ਦਾ ਹੁਕਮ ਨਹੀਂ ਹੈ, ਇਹ ਅੰਦਰ ਕਿਵੇਂ ਆ ਗਿਆ। ਉੱਠੇ ਨੇ ਆਰਤੀ ਕਰਕੇ, ਕ੍ਰੋਧ ਦੇ ਵਿੱਚ ਆ ਗਏ ਨੇ ਪੰਡਿਤ। ਮੈਂ ਕਈ ਵੇਲੇ ਸੋਚਦਾ ਹੁੰਦਾ ਬਾਣੀ ਪੜ੍ਹਦੇ ਬਾਣੀ ਸੁਣਦੇ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਹਾਜ਼ਰੀ ਭਰਦਿਆਂ ਜਦੋਂ ਹਿਰਦਾ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਹੁੰਦਾ ਇਹ ਕ੍ਰੋਧ ਕਿਵੇਂ ਆ ਜਾਂਦਾ। ਅਤੇ ਮੈਂ ਵੇਖਦਾ ਕਈ ਹਿਰਦੇ ਐਸੇ ਵੀ ਨੇ ਸੁਖਮਨੀ ਸਾਹਿਬ ਕਰਕੇ ਨਿਕਲੇ ਨੇ ਬਾਹਰ ਅਤੇ ਅੱਗ ਬਬੋਲਾ ਹੋ ਗਿਆ। ਮੈਂ ਕੀ ਗੱਲ ਹੋਇਆ, ਡੇਢ ਘੰਟਾ ਅੰਦਰ ਸੁਖਮਨੀ ਸਾਹਿਬ ਬਾਣੀ ਪੜ੍ਹਦਿਆਂ ਲਾਇਆ ਅਤੇ ਬਾਹਰ ਆ ਕੇ ਇੰਨਾ ਗੁੱਸਾ ਕਿਵੇਂ ਆ ਗਿਆ ਵੀ ਇਹਦਾ ਮਤਲਬ ਸਿਰਫ ਜੇਤਾ ਪੜ੍ਹਿਆ ਤੇਤਾ ਕੜਿਆ ਹੀ ਹੈ, ਸਿਰਫ ਰਸਨਾ ਨਾਲ ਪੜ੍ਹਿਆ ਹੈ, ਅੰਦਰ ਉਸ ਬਾਣੀ ਨੂੰ ਅੰਦਰ ਨਹੀਂ ਜਾਣ ਦਿੱਤਾ। ਜੇ ਬਾਣੀ ਅੰਦਰ ਚਲੀ ਜਾਂਦੀ ਉਸ ਬਾਣੀ ਨੇ ਹਿਰਦਾ ਵੀ ਠੰਡਾ ਕਰ ਦੇਣਾ ਸੀ, ਮਨ ਵੀ ਠੰਡਾ ਕਰ ਦੇਣਾ ਸੀ। ਕਈ ਵੇਲੇ ਹਾਲਤ ਇਹੋ ਜਿਹੀ ਬਣ ਜਾਂਦੀ ਹੈ। ਸੁਖਮਨੀ ਸਾਹਿਬ ਕਰਕੇ ਹਟੇ ਅਤੇ ਕੜਾ ਪ੍ਰਸ਼ਾਦ ਦੀ ਦੇਗ ਥੋੜ੍ਹੀ ਜਿਹੀ ਗਰਮ, ਉਹ ਦੇਗ ਆਖੇ ਜੀ ਗਰਮ ਹੈ ਥੋੜ੍ਹੀ ਜਿਹੀ, ਦੇ ਨਹੀਂ ਦੇ ਦਿਓ ਕੋਈ ਨਹੀਂ, ਜਾਂ ਦੇਗ ਇੰਨੀ ਗਰਮ ਕਿੱਦਾਂ ਹੋ ਗਈ ਹੈ, ਠੰਡੀ ਗੱਲ ਨਹੀਂ ਕੀਤੀ ਹੈ। ਮੈਂ ਕਮਾਲ ਹੋ ਗਈ, 4:30 ਵਜੇ ਦੇ ਬੈਠੇ 6 ਵੱਜ ਗਏ, ਸਭ ਤੋਂ ਉੱਚੀ ਆਵਾਜ਼ ਇਹਨਾਂ ਦੀ ਆ ਰਹੀ ਸੀ ਸੁਖਮਨੀ ਸਾਹਿਬ ਵਿੱਚ, ਅਤੇ ਦੇਗ ਨੂੰ ਦੇਖ ਕੇ ਇੰਨੇ ਅੱਗ ਬਬੋਲੇ ਹੋ ਗਏ, ਕਮਾਲ ਹੋ ਗਈ। ਚਲੋ ਸੱਚੇ ਪਾਤਸ਼ਾਹ ਕਿਰਪਾ ਕਰਿਓ ਮਹਾਰਾਜ, ਦੇਗ ਤਾਂ ਠੰਡੀ ਹੋ ਜਾਊਗੀ ਪਰ ਮਨ ਠੰਡਾ ਕਦੋਂ ਹੋਣਾ ਹੈ। ਪੰਡਿਤ ਕਹਿੰਦੇ ਇਹਨੂੰ ਤਾਂ ਹੁਕਮ ਹੀ ਨਹੀਂ ਹੈਗਾ, ਉਹਨੇ ਖੜਤਾਲਾਂ ਇੱਕ ਸਾਈਡ 'ਤੇ ਰੱਖੀਆਂ ਅਤੇ ਭਗਤ ਨਾਮਦੇਵ ਜੀ ਨੂੰ ਫੜ ਲਿਆ। ਕਹਿੰਦੇ ਤੂੰ ਕਿੱਦਾਂ ਅੰਦਰ ਆ ਗਿਆ ਭਾਈ, ਤੈਨੂੰ ਤਾਂ ਹੁਕਮ ਹੀ ਨਹੀਂ ਹੈਗਾ। ਗੱਲ ਇੱਥੇ ਬਸ ਨਹੀਂ, ਸਾਧ ਸੰਗਤ ਕੁੱਟ ਦੇ ਮਾਰ ਦੇ ਮੰਦਰ ਦੇ ਪਿਛਲੇ ਪਾਸੇ ਲੈ ਆਏ, ਤੇਰੀ ਜਗ੍ਹਾ ਮੰਦਰ ਦੇ ਅੰਦਰ ਨਹੀਂ ਹੈ, ਇੱਥੇ ਹੈ। ਤੈਨੂੰ ਹੁਕਮ ਨਹੀਂ ਹੈ ਅੰਦਰ ਆਉਣ। ਕਹਿੰਦੇ ਨੇ ਉਸ ਵੇਲੇ ਭਗਤ ਨਾਮਦੇਵ ਜੀ ਬੋਲੇ, ਰੱਬ ਨੂੰ ਅਲਾਂਭੇ ਦੇ ਰਹੇ, ਰੱਬ ਦੀਆਂ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ, ਹਸਤ ਖੇਲਤ ਤੇਰੇ ਦੇਹੋ ਰੇ ਆਏ, ਭਗਤ ਕਰਤ ਨਾਮਾ ਪਕੜ ਉੱਠ ਗਿਆ। ਮਹਾਰਾਜ ਮੈਂ ਤਾਂ ਬੜਾ ਖੁਸ਼ ਹੋ ਕੇ ਆਇਆ ਸੀ, ਹੱਸਦਾ ਖੇਲਦਾ ਤੇਰੇ ਨਾਮ ਦੀ ਆਵਾਜ਼ ਕੰਨਾਂ ਵਿੱਚ ਪਈ ਸੀ। ਹੀਨੜੀ ਜਾਤ ਮੇਰੀ ਜਾਤ ਮਰਾਇਆ, ਮੈਨੂੰ ਸਾਰੀ ਜ਼ਿੰਦਗੀ ਕੋਈ ਗਮ ਨਹੀਂ ਸੀ, ਮੈਂ ਨੀਵੀਂ ਜਾਤ ਵਿੱਚ ਪੈਦਾ ਹੋ ਗਿਆ, ਮੈਂ ਤਾਂ ਮੰਨਦਾ ਹੀ ਨਹੀਂ ਸੀ ਇਸ ਗੱਲ ਨੂੰ। ਪਰ ਅੱਜ ਜਦੋਂ ਭਗਤੀ ਕਰਦੇ ਹਾਂ ਮਾਰਾਂ ਪੈ ਰਹੀਆਂ ਨੇ, ਛੀਪੇ ਕੇ ਜਨਮ ਕਾਹੇ ਕੋ ਆਇਆ, ਛੀਂਬਿਆਂ ਦੇ ਘਰਾਣੇ ਦਾ ਕਿਉਂ ਜਨਮ ਹੋ ਗਿਆ। ਜੇ
ਨੀਵੀਂ ਜਾਤ ਹੋਣ ਕਰਕੇ ਤੇਰੀ ਭਗਤੀ ਕਰਦਿਆਂ ਮਾਰਾਂ ਪੈਣੀਆਂ ਨੇ, ਫਿਰ ਤਾਂ ਇਹ ਗਲਤ ਹੋ ਗਿਆ। ਕਾਹਤੇ ਨੀਵੀਂ ਜਾਤ ਵਿੱਚ ਕਾਹਤੇ ਮੇਰਾ ਜਨਮ ਹੋ ਗਿਆ। ਕਹਿੰਦੇ ਨੇ ਜਿਵੇਂ ਜਿਵੇਂ ਭਗਤ ਨਾਮਦੇਵ ਉਸ ਰੱਬ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰ ਰਹੇ ਨੇ, ਮਨ ਵੈਰਾਗ ਦੇ ਨਾਲ ਭਰਿਆ ਹੋਇਆ ਹੈ, ਜਿਵੇਂ ਜਿਵੇਂ ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹੋ ਰਾਖਰੈ, ਮੰਦਰ ਘੁੰਮਦਾ ਜਾ ਰਿਹਾ ਆ ਕੋ ਸਤਨਾ। ਸ਼ਿਵਜੀ ਦੇ ਉਹ 12 ਮੰਦਰ ਨੇ, ਉਹਨਾਂ ਵਿੱਚੋਂ ਉਹ 5000 ਸਾਲ ਪੁਰਾਣੇ ਮੰਦਰ ਨੇ, ਅਤੇ ਉਹਨਾਂ ਮੰਦਰਾਂ ਦੀ ਇੱਕ ਨਿਸ਼ਾਨੀ ਹੈ ਕਿ ਉਹ ਮੰਦਰ ਦੇ ਐਂਟਰੀ, ਜਿੱਥੋਂ ਐਂਟਰੀ ਹੁੰਦੀ ਹੈ ਨਾ, ਸਾਹਮਣੇ ਦਰਵਾਜ਼ੇ ਦੇ ਸਾਹਮਣੇ ਸਰੋਵਰ ਹੈ ਸਾਰਿਆਂ ਮੰਦਰਾਂ ਦੇ, ਅਤੇ ਜਿਹੜਾ ਇਹ ਮੰਦਰ ਘੁੰਮਿਆ ਹੈ ਨਾ, ਇਹਦੇ ਪਿਛਲੇ ਪਾਸੇ ਸਰੋਵਰ ਹੈ। ਗੱਲ ਉੱਥੇ ਬਸ ਨਹੀਂ, ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਵਿੱਚੋਂ ਹਰ ਰੋਜ਼ ਭਗਤ ਨਾਮਦੇਵ ਜੀ ਦੀ ਜੈ ਜੈਕਾਰ ਹੁੰਦੀ, ਅੰਮ੍ਰਿਤ ਵੇਲੇ ਵੀ ਹੁੰਦੀ ਹੈ ਅਤੇ ਸੰਧਿਆ ਵੇਲੇ ਵੀ ਹੁੰਦੀ ਹੈ। ਕਹਿੰਦੇ ਨੇ ਹਰ ਯੁਗ ਯੁਗ ਭਗਤੇ ਉਪਾਇਆ, ਪੈਜ ਰੱਖਦਾ ਆਇਆ, ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਹਾਮ ਦਿਓ ਮੁੱਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਸ਼ਕ। ਜਿਹੜਾ ਹਿਰਦਾ ਗੁਰੂ ਦੇ ਚਰਨਾਂ ਨਾਲ ਜੁੜ ਗਿਆ, ਗੁਰੂ ਨੇ ਉਹਨੂੰ ਮੁੱਖ ਨਾਲ ਲਾ ਲਿਆ। ਅੱਜ ਦੇ ਹੁਕਮਨਾਮੇ ਵਿੱਚ ਵੀ ਆਪ ਜੀ ਨੇ ਸਰਵਣ ਕੀਤਾ, ਪਹਿਲ ਪੁਰੀਏ ਪੁੰਡਰਕ ਵਨਾ, ਤਾਂ ਜੇ ਹੰਸਾ ਸਗਲੇ ਜਨਾ। ਕਹਿੰਦੇ ਨੇ ਜਿਵੇਂ ਇਹ ਸੰਸਾਰ ਇੱਕ ਕੌਲ ਫੁੱਲਾਂ ਦਾ ਖੇਤ ਹੈ, ਸਾਰੇ ਜੀ ਜੰਤ ਫੁੱਲ ਖਿੜੇ ਹੋਏ ਨੇ ਹੰਸਾਂ ਦੀ ਤਰ੍ਹਾਂ ਹਨ, ਕ੍ਰਿਸ਼ਨਾ ਤੇ ਜਾਨੂੰ ਹਰ ਹਰ ਨਾਚੰਤੀ ਨਾਚਨਾ। ਪਰਮਾਤਮਾ ਦੀ ਇਹ ਸਾਰੀ ਰਚਨਾ ਇੰਝ ਲੱਗਦਾ ਹੈ ਜਿਵੇਂ ਖਿੜੀ ਹੋਈ ਹੈ, ਨੱਚ ਰਹੀ ਹੈ। ਪਹਿਲ ਪੁਰਸਾ ਬਿਰਾ ਅਥੋਨ ਪੁਰਸਾ ਦਮਰਾ, ਪਹਿਲਾਂ

ਪਹਿਲਾਂ ਪਰਮਾਤਮਾ ਬਣਿਆ, ਜੀਵ ਬਣਿਆ, ਮਾਇਆ ਬਣੀ। ਇਹ ਮਾਇਆ ਫਿਰ ਇਹ ਫਿਰ ਜੀਵ ਮਾਇਆ ਦੇ ਆਲੇ ਦੁਆਲੇ ਘੁੰਮਣ ਲੱਗ ਗਿਆ, ਆਪਣਾ ਸਾਰਾ ਜੀਵਨ ਇੱਧਰ ਹੀ ਲਗਾ ਦਿੱਤਾ। ਨਾਚੰਤੀ ਗੋਪੀ ਜੰਨਾ ਨਈਆ ਤੇ ਬੈਰੇ ਕੰਨਾ। ਸਾਰੇ ਜੀਵ ਨੱਚ ਰਹੇ ਨੇ ਮਾਇਆ ਦੇ ਆਲੇ ਦੁਆਲੇ। ਪਰ ਵੇਖੋ ਭਗਤ ਨਾਮਦੇਵ ਜੀ ਦੀ ਬਾਣੀ ਇਸ ਨੂੰ ਵੀ ਆਖਣ ਲੱਗੇ ਪਰਮਾਤਮਾ ਹੀ ਨੱਚ ਰਿਹਾ ਸਾਰੇ ਪਾਸੇ। ਤਰਕ ਨਾ ਚਾਹ, ਰੱਬ ਨੂੰ ਪਾਉਣਾ ਚਾਹੁੰਦਾ ਹੈ। ਭਗਤ ਨਾਮਦੇਵ ਜੀ ਕਹਿੰਦੇ ਉਹ ਤਰਕ ਵਾਲੀ ਬੁੱਧੀ ਨਾ ਲੈ ਕੇ ਆ ਜੀ ਕਿਤੇ। ਜਿੱਥੇ ਤਰਕ ਆ ਗਿਆ ਉੱਥੇ ਰੱਬ ਨਹੀਂ ਆਏਗਾ। ਭਰਮੀਆਂ ਚਾਹ, ਆਪਣੇ ਸਾਰੇ ਭਰਮ ਦੂਰ ਕਰ ਦੇ ਕਿ ਪਰਮਾਤਮਾ ਨਹੀਂ ਹੈ। ਭਰਮ ਭੁਲੇਖਿਆਂ ਤੋਂ ਦੂਰ ਹੋ ਜਾ, ਸ਼ਰਧਾ ਭਾਵਨਾ ਪੈਦਾ ਕਰ ਲੈ। ਕੇਸਵਾ ਬਚਾਉਣੀ ਆਈਏ ਮਈਏ ਏਕ ਆਨ ਜੀਓ। ਹਰ ਇੱਕ ਜੀਵ ਦੇ ਅੰਦਰ ਪਰਮਾਤਮਾ ਹੀ, ਹਰ ਇੱਕ ਜੀਵ ਦੇ ਅੰਦਰ ਉਸ ਮਾਲਕ ਦੀ ਜੋਤ ਹੀ ਕੰਮ ਕਰ ਰਹੀ ਹੈ। ਬਿੰਦੀ ਉਬਕਲੇ ਸੰਸਾਰਾ, ਭਰਮ ਭਰਮ ਆਏ ਤੁਮ ਚੇ ਦੁਆਰਾ। ਇਹ ਸੰਸਾਰ ਇੰਜ ਹੈ, ਡੁਬਕੀਆਂ ਲੈ ਰਿਹਾ ਹੈ। ਕਿਵੇਂ? ਜਿਵੇਂ ਖੂਹ ਦੀਆਂ ਟਿੰਡਾਂ ਹੋਣ, ਡੁਬਕੀਆਂ ਲੈ ਲੈ ਪਾਣੀ, ਭਰ ਭਰ ਮੁੜ ਕੇ ਖਾਲੀ, ਫਿਰ ਆ ਜਾਂਦੀਆਂ, ਫਿਰ ਭਰ ਜਾਂਦੀਆਂ। ਸੰਸਾਰ ਸਮੁੰਦਰ ਵਿੱਚ ਡੁਬਕੀਆਂ ਲੈ ਰਿਹਾ ਹੈ। ਭਟਕ ਭਟਕ ਕੇ ਭਗਤ ਨਾਮਦੇਵ ਜੀ ਕਹਿੰਦੇ ਨੇ, ਹੇ ਵਾਹਿਗੁਰੂ, ਮੈਂ ਭਟਕ ਭਟਕ ਕੇ ਤੇਰੇ ਦੁਆਰੇ 'ਤੇ ਆ ਗਿਆ। ਜਦੋਂ ਦੁਆਰੇ 'ਤੇ ਆਇਆ, ਦਰਵਾਜ਼ਾ ਖੜਕਾਇਆ, ਭਗਤ ਨਾਮਦੇਵ ਰੱਬ ਦੇ ਦੁਆਰੇ 'ਤੇ ਖੜ੍ਹੇ ਨੇ, ਅਤੇ ਅੰਦਰੋਂ ਆਵਾਜ਼ ਆਈ, ਤੂੰ ਕੌਣ ਰੇ, ਕੌਣ ਹੈ ਬਈ? ਮੈਂ ਜੀ, ਉਹਨਾਂ ਆਖਿਆ, ਮੈਂ ਜੀ। ਪਰਮਾਤਮਾ ਨੇ ਪੁੱਛਿਆ, ਕੌਣ? ਕਹਿੰਦੇ ਜੀ, ਮੇਰੇ ਬਾਰੇ ਪੁੱਛ ਰਹੇ ਹੋ? ਮੈਂ ਅੱਗੋਂ ਪਰਮਾਤਮਾ ਨੇ ਆਵਾਜ਼ ਪਛਾਣ ਲਈ, ਇਹ ਤਾਂ ਨਾਮਦੇਵ ਦੀ ਆਵਾਜ਼ ਹੈ। ਆਖਣ ਲੱਗੇ, ਨਾਮਾ, ਨਾਮਾ ਆਇਆ ਹੈ? ਹੋ ਜੀ, ਹਾਂ ਜੀ, ਮੈਂ ਨਾਮਾ ਹੀ ਹਾਂ। ਜਦੋਂ ਇਹ ਬੋਲ ਪੜ੍ਹਦਾ, ਇਹ ਬੋਲ ਸੁਣਦੇ ਹਾਂ, ਪਰਮਾਤਮਾ ਨੇ ਭਗਤ ਨਾਮਦੇਵ ਜੀ ਦੀ ਆਵਾਜ਼ ਕਿਵੇਂ ਪਹਿਚਾਣ ਲਈ? ਕਿਉਂਕਿ ਉਹ ਆਵਾਜ਼ ਹਰ ਰੋਜ਼ ਪਰਮਾਤਮਾ ਨੂੰ ਯਾਦ ਕਰਦੀ ਸੀ। ਉਹ ਆਵਾਜ਼ ਹਰ ਰੋਜ਼ ਉਸ ਮਾਲਕ ਦੀ ਭਗਤੀ ਕਰਦੀ, ਉਸ ਪਰਮਾਤਮਾ ਨੂੰ ਯਾਦ ਕਰਦੀ। ਆਪਾਂ ਕਹਿੰਦੇ ਹਾਂ ਨਾ ਜੀ, ਕਿਸੇ ਨਾਲ ਦੂਜੀ ਤੀਜੀ ਪਹਿਲੀ ਵਾਰ ਫੋਨ 'ਤੇ ਗੱਲ ਹੋਵੇ, ਪਛਾਣ ਨਹੀਂ ਹੁੰਦੀ ਜੀ। ਆਖਿਆ ਜੀ, ਆਵਾਜ਼ ਪਛਾਣੀ ਨਹੀਂ ਗਈ। ਅਤੇ ਜਿਹਦੇ ਨਾਲ ਪਿਆਰ ਹੋਵੇ, ਜਿਹਦੇ ਨਾਲ ਸਨੇਹ ਹੋਵੇ, ਕੋਈ ਵੀ ਰਿਸ਼ਤੇਦਾਰ, ਸੱਜਣ ਮਿੱਤਰ, ਭਾਵੇਂ 10 ਸਾਲਾਂ ਬਾਅਦ ਫੋਨ ਕਰੇ, ਆਪਾਂ ਕਹਿੰਦੇ ਪਛਾਣਿਆ। ਆਖਣ ਲੱਗੇ, ਆਵਾਜ਼ ਤਾਂ ਪਛਾਣੀ ਲੱਗਦੀ ਹੈ। ਆਖਣ ਲੱਗੇ, ਦੱਸੋ ਫਿਰ ਕੌਣ ਹੈ? ਆਖਣ ਲੱਗੇ, ਫਲਾਨਾ ਸਿੰਘ ਹੈ। ਹਾਂ ਜੀ, ਫਲਾਨਾ ਸਿੰਘ ਹੀ ਆ। ਕਹਿੰਦਾ, ਇੰਨੇ ਸਮੇਂ ਬਾਅਦ ਵੀ ਪਛਾਣ ਲਿਆ? ਆਖਣ ਲੱਗੇ, ਮਹਾਰਾਜ, ਜਿਨ੍ਹਾਂ ਦੇ ਨਾਲ ਦਿਲੋਂ ਸਾਂਝ ਹੋਵੇ ਉਹਨਾਂ ਦੀ ਆਵਾਜ਼ ਕਿਤੇ ਭੁੱਲਦੀ ਹੈ? ਭਗਤ ਨਾਮਦੇਵ ਦੀ ਸਾਂਝ ਪਰਮਾਤਮਾ ਦੇ ਨਾਲ ਦਿਲੋਂ ਸੀ, ਇਸੇ ਕਰਕੇ ਆਖਿਆ, ਨਾਮਾ? ਹਾਂ ਜੀ, ਨਾਮਾ। ਦੱਸੋ ਕੀ ਕੰਮ ਹੈ? ਆਖਣ ਲੱਗੇ, ਮਹਾਰਾਜ, ਆਲਾ ਤੇ ਨਿਵਾਰਨਾ ਜਮ ਕਾਰਨਾ। ਮਹਾਰਾਜ, ਕਿਰਪਾ ਕਰ ਦਿਓ, ਸੰਸਾਰ ਰੂਪੀ ਜੰਜਾਲ ਤੋਂ ਮੈਨੂੰ ਛਡਾ ਲਓ ਅਤੇ ਆਪਣੇ ਚਰਨਾਂ ਨਾਲ ਲੀਨ ਕਰ ਲਓ। ਭਗਵਾਨ ਕਹਿੰਦੇ, ਠੀਕ ਹੈ। ਇਹ ਸੀ ਅੱਜ ਦੇ ਹੁਕਮਨਾਮੇ, ਜੋ ਭਗਤ ਨਾਮਦੇਵ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ। ਪਾਤਸ਼ਾਹ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਭਾਈ ਹਰਬਖਸ਼ ਸਿੰਘ ਜੀ ਸਮੂਹ ਜਥੇ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਖੇਡ ਤੋਤੀ ਕਖਾਈ ਹਛੁਰੀ ਜਗਤ ਕਾਸਾਈ ਨੀਲ ਵਸਤ੍ਰ ਪੈਰ ਹੋਏ ਪ੍ਰਵਾਨ ਮਲੇਸ਼ਤਾਨ ਲੈ ਪੂਜੈ ਪੁਰਾਣਾ ਭਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣ ਦੇਖ ਕੇ ਚੌਕਾ ਕੱਢੀ ਕਾਰੂ।

ਜੇਕਰ ਸੁਤਕ ਮੰਨੀਏ ਸਭ ਤੇ ਸੁਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜਿਤ ਦਾਣੇ ਅਨ ਕੇ ਜੀਆਂ ਬਾਜ ਨਾ ਕੋਏ ਪਹਿਲਾ ਪਾਣੀ ਜੀ ਉਹ ਜਿਤ ਤਰਿਆ ਸਭ ਕੋਈ ਸੁਤਕ ਕਿਉਂਕਿ ਰੱਖੀਏ ਸੁਤਕ ਪਵੇ ਰਸੋਏ ਨਾਨਕ।

ਵਾਹਿਗੁਰੂ ਜੀ ਕੀ ਫਤਿਹ। ਦਇਆ ਕੈ ਅਰਦਾਸ ਹਮਾਰੀ ਜੀਓ ਪਿੰਡ ਸਭ।

ਬੋਲੋ ਜੀ ਵਾਹਿਗੁਰੂ ਅਰਦਾਸ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਸਿ ਦਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਦਾਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਿਟ ਕੀਤਾ ਇਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਹਾ ਹੈ ਦੇਖ ਦੇਖ ਫਤਿਹ ਬਿਰਦਗੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਦਾਨ ਵਿਵੇਕ ਦਾਨ ਵਸਾਹੁ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੇਦਾਰ ਦੀ ਸੇਵਾ

ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਮਹਾਰਾਜ ਜੀ ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਖੁੱਲ੍ਹੇ ਦਰਸ਼ਨ ਦੇ ਦੁਆਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ ਆਪ ਜੀ ਦੇ ਹਜ਼ੂਰ। ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ ਗ੍ਰੰਥ ਪੰਜਾਂ ਬਾਣੀਆਂ ਦੇ ਨਿਤਨੇਮ ਵਾਹਿਗੁਰੂ ਸਿਮਰਨ ਜਾਪ ਆਏ ਹੁਕਮਨਾਮੇ ਦੀ ਕਥਾ ਵਿਚਾਰ ਸੰਪੂਰਨ ਆਸਾ ਕੀ ਵਾਰ ਦੇ ਕੀਰਤਨ ਛੇ ਪੌੜੀ ਆਨੰਦ ਸਾਹਿਬ ਜੀ ਦੇ ਜਾਪ ਕੇ ਮਹਾਰਾਜ ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਕਥਾ ਵਿਚਾਰਾਂ ਕਰਦੇ ਹਾਂ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਮਹਾਰਾਜ ਜੀ ਪੜ੍ਹੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ ਦੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ। ਮਹਾਰਾਜ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ। ਆਪ ਜੀ ਭੋਗ ਲਾਓ, ਭੋਗ ਲੱਗਿਆ ਸੀ ਪ੍ਰਸਾਦ ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ। ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਮਹਾਰਾਜ ਕਿਰਪਾ ਕਰੋ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨਿਹਾਲ ਕਰੋ ਜੀ। ਹੁਕਮਨਾਮੇ 'ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੇ ਭੀ ਸਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ।

ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

그러나 고라니 에빈이 빨리 이걸로 대라는 거 아니 에 돌아 님아 갈 돈은 사례 님아 갈

ਪਹਿਲੇ ਗੱਲ ਬੜੇ ਬੁਕਿੰਗ ਚੱਲਦੀ ਆਪਣੇ ਫੋਨ ਆਇਆ ਸੀ ਸਿਹਤ ਮੇਰੇ ਕੋਲ ਆਪਣੇ ਨੇ ਅਤੇ ਦੋ ਮੈਂ ਲੈ ਕੇ ਜਾਣੀ ਚਾਰ ਤੁਹਾਡੇ ਆਪਣੇ ਅਤੇ ਤਿੰਨ ਚਾਰ ਮੈਂ ਆਪ ਲੈ ਕੇ ਜਾਣਾ ਮੈਂ ਉਹਨੂੰ ਮਨਾ ਕੀਤਾ ਹੁਣ ਜੇ ਕਿਸੇ ਦਾ ਪਿੰਡਾਂ ਦਾ ਫੋਨ ਆਇਆ ਉਹਦਾ ਹੀ ਆਇਆ ਪਰ ਪਿੰਡਾਂ ਦਾ ਹੁਣੇ ਆਇਆ ਵੀ ਜੀ ਦੇਖੋ ਗੱਲ ਸੀ ਨਵਾਂ ਫੋਨ ਹੋਏਗਾ ਨਵਾਂ ਫੋਨ ਦੀ ਪ੍ਰੋਬਲਮ ਅਤੇ ਚਲਾ ਗਿਆ ਨਹੀਂ ਫਿਰ ਮੈਂ ਤਾਂ ਉਹੀ ਪਹਿਲਾਂ ਪੁੱਛਾਂਗਾ ਜਿਹੜਾ ਕਿਸੇ ਦਾ ਹੋ ਗਿਆ ਆਪਣਾ ਤੁਹਾਨੂੰ ਪੁੱਛਾਂਗਾ ਹੈ ਸਿੱਧੀ ਜਿਹੀ ਗੱਲ

0: ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਏ ਸਮਾਏ
0: ਪ੍ਰਭ ਜੀ ਬਸਹੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ
0: ਪ੍ਰਭ ਕੋ ਸਿਮਰੀ ਸੇ ਜਨ ਪਰਵਾਨ ਪ੍ਰਭ ਕੋ ਸਿਮਰੀ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੇ ਸੇ ਬੇ ਮੋਤਾ ਜੇ ਪ੍ਰਭ ਕੋ ਸਿਮਰੇ ਸੇ ਸਰਵ ਕੇ ਰਾਜੇ
0: ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਬਨਾਸੀ
1: ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੇ ਮੰਗੇ ਰਵਾਲਾ
0: ਪ੍ਰਭ ਕੋ ਸਿਮਰੇ ਸੇ ਪਾਰਿ ਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਦ ਬਲਹਾਰੀ
1: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਿਨ ਸੂਖ ਬਿਹਾਵੇ
0: ਪ੍ਰਭ ਕੋ ਸਿਮਰੇ

0: ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
1: ਪ੍ਰਭ ਕੈ ਸਿਮਰਨ ਅਨਹਦ ਚੁਨਕਾ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸੇਜਨ ਜਿਨਕੋ ਪ੍ਰਭ ਮਾਇਆ ਨਾਨਕ ਤਿੰਜਨ ਸਰਣੀ ਪਇਆ
1: ਹਰ ਸਿਮਰਨ ਕਰ ਭਗਤ ਪ੍ਰਗਟਾਈ ਹਰ ਸਿਮਰਨ ਲਗ ਬੇਦ ਉਪਾਈ
0: ਹਰ ਸਿਮਰਨ ਪੈ ਸਿਧ ਜਤੀ ਦਾਤੇ ਹਰ ਸਿਮਰਨ ਨੀਚੋਂ ਗੁੰਟ ਜਾਤੇ
1: ਹਰ ਸਿਮਰਨ ਧਾਰੀ ਸਭ ਧਰਨਾ

0: ਨਾਨਕ ਪਾਵੋ ਸੁਖ ਨੇਰੇ
1: ਸਭ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਖ ਕਰੋੜੀ ਬੰਧਨ ਪਰ ਹਰ ਕਾ ਨਾਮ ਜਪਤ ਨਿਸਤਰ
1: ਅਣਖ ਮਾਇਆ ਰੰਗ

0: ਰੰਗ ਨਾਨਕ ਪਾਈਐ ਸਾਧਕੈ ਸੰਗ
1: ਇਹ ਮਾਰਗ ਕੀ ਗਣੀ ਜਾਹੇ ਨ ਤੋਸਾ ਹਰ ਕਾ ਨਾਮ ਉਹਾ ਸੰਗ ਤੋਸਾ
0: ਜੇ ਪਿੰਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ
1: ਜਹਾਂ ਪੰਥ ਪੀਰਾ ਪੋ ਨਾ ਸਿਆਨੂ ਹਰ ਕਾ ਨਾਮ ਤੈ ਨਾਲ ਪਛਾਨੂ
0: ਜੈ ਮਹਾ ਬਿਆਨ ਤਪਤ ਪੋ ਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਛਾਮ
1: ਬਿਰਖਾ ਮਨ ਪੁਜਿਆ ਕਰਥੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ
1: ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੀ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ
1: ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ
0: ਮਨ ਤਨ ਰੰਗ ਰਤੈ ਰੰਗ ਏਕੈ ਨਾਨਕ ਜਨ ਕੈ ਬਿਰਤ ਬਿਵੇਕੈ
1: ਹਰ ਕਾ ਨਾਮ ਜਨ ਕੋ ਮੁਕਤ ਜੂਤ ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੈ ਨ ਭੰਗ
1: ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੁਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਹੀਂ ਵਿਯੋਗ
1: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲ ਖਜ਼ੀਨਾ ਹਰ ਤਨ ਜਨ ਕੋ ਆਪ ਪ੍ਰਭ ਦੀਨਾ
1: ਹਰ ਹਰ ਜਨ ਕੈ ਓਟ ਪਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ
0: ਪੋਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਜ ਨਾਮ ਰਸ ਮਾਤੇ
1: ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ
0: ਹਰ ਕੀ ਭਗਤ ਮੁਕਤ ਬੋ ਕਰੈ ਨਾਨਕ ਜਨ ਸੰਕੇਤੇ ਤਰੈ
1: ਪਾਰ ਜਾ ਤਿਉ ਹਰ ਕੋ ਨਾਮ ਕਾਮ ਧੀਨ ਹਰ ਹਰ ਗੁਣ ਗਾਮ
0: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ
1: ਨਾਮ ਕੀ ਮਹਿਮਾ ਸੰਤ੍ਰਿਤ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਕਾ ਸੰਗ ਵਡ ਭਾਗੀ ਪਾਈਐ ਸੰਤ ਕੀ ਸੇਵਾ

0: ਰਾਸ਼ਟਰਪਤੀ
1: ਜਾਪ ਤਾਪ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਰਤ ਬਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਤੇ ਪ੍ਰਿਆ
1: ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੈ ਬਹੁ ਰਤਨਾ
0: ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ
0: ਨੌ ਖਨ ਪ੍ਰਥਮੀ ਪਰਾਚਰ ਜੀਵੈ ਮਹਾ ਉਦਾਸ ਤਪੀ ਸਰ ਜੀਵੈ
1: ਅਗਨ ਮਾਹੇ ਹੋਵਤ ਪ੍ਰਾਣ ਕਨਿਕ ਸਵਰ ਹੈ ਵਰ ਭੂਮ ਦਾਨ
0: ਬਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮੇ ਅਤ ਸਾਧਨ
1: ਨਿਮਕ ਨਿਮਕ ਕਰ ਸੀ ਕਟਾਵੈ ਤਉ ਭੀ ਹੁਮੈ ਮਹਿਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛੁ ਨਾਹੀ ਨਾਨਕ ਗੁਰਮੁਖ ਨਾਮ ਜਪ

0: ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬੂ ਨ ਬਿਖਿਆ ਟਰੈ
1: ਜਲ ਧੋਵੈ ਬਹੁ ਦੇਹ ਅਨੀਤ ਸੁਧ ਕਹਾ ਹੋਇ ਕਾਚੀ ਪੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
1: ਬਹੁ ਸਿਆਣ ਜਮ ਕਾ ਭਉ ਵਿਆਪੈ ਅਣਕ ਜਤਨ ਕਰ ਤ੍ਰਿਸ਼ਨ ਨ ਤ੍ਰਾਪੈ
0: ਭੇਖ ਅਨੇਕ ਅਗਨ ਨਹੀਂ ਬੁਝੈ ਕੋਟ ਪਾਪ ਦਰਗਹਿ ਨਹੀਂ ਸਿਜੈ
1: ਸੂਰ ਸਨਾਹੀ ਉਪਾਯਾਲ ਮੋਹਿ ਵਿਆਪੇ ਮਾਇਆ ਜਾਲ
0: ਅਵਰ ਕਰਤੂ ਸਗਲੀ ਜਮ ਡਾਨੈ ਗੋਬਿੰਦ ਭਜਨ ਬਲ ਤਿਨ ਨਹੀਂ ਮਾਨੈ
1: ਹਰ ਕਾ ਨਾਮ ਜਪ ਦੁਖ ਜਾਈ ਨਾਨਕ ਬੋਲੈ ਸਹਿ ਸੁਭਾਈ
0: ਚਾਰ ਪਦਾਰਥ ਜੇ ਕੋ ਮੰਗੈ ਸਾ ਜਿਨਾ ਕੀ ਸੇਵਾ ਲਾਗੈ
1: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
0: ਜੇ ਕੋ ਆਪਣੀ ਸੋਭਾ ਲੋਰੈ ਸਾ ਸੰਗੇ ਹੁਮੈ ਸ਼ੋਰੈ
1: ਜੇ ਕੋ ਜਨਮ ਮਰਨ ਤੇ ਡਰੈ ਸਾ ਜਨਾ ਕੀ ਸਰਨੀ ਪਰਾ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ
1: ਅਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਤਾ ਮਿਟੈ ਬਮਾਨ
0: ਆਪਸ ਕੋ ਜੋ ਜਾਣੈ ਨੀਚਾ ਸੋ ਗਨੀਐ ਸਭ ਤੇ ਉੱਚਾ
1: ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
0: ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰੇਸ਼ਟ ਸਾਜਨਾ
1: ਦੁਖ ਦੁਖ ਜਨ ਸਮ

0: ਨਹੀਂ ਸਗਲ ਕਟਾ ਕੇ ਅੰਤਰ ਜਾਮੀ
1: ਆਪਣੀ ਗਤਮਿਤ ਜਾਨੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ
0: ਉਮਰੀ ਉਸਤ ਤੁਮ ਤੇ ਹੋਏ ਨਾਨਕ ਅਬਰ ਨ ਜਾਣ ਸਕੋਏ
1: ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪ ਹੋ ਜੀ ਸਦਾ
0: ਸਗਲ ਬਾਨੀ ਮੈਂ ਅੰਮ੍ਰਿਤ ਬਾਨੀ ਹਰ ਕੋ ਜਸ ਰਸਨ ਵਿਖਾ

0: ਪ੍ਰੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ।
1: ਰਮਈਆ ਕੇ ਗੁਣ ਚੇਤ ਪ੍ਰਾਣੀ, ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ।
0: ਜਿਨ ਤੂੰ ਸਾ ਸਵਾਰ ਸਿਗਾਰਿਆ, ਗਰਭਾ ਗਨ ਮੈਂ ਜਿਨੇ ਉਭਾਰਿਆ।
1: ਹਰ ਵਿਵਸਥਾ ਤੁਝੇ ਪਿਆਰੇ ਦੂਧ, ਪਰ ਜੋਬਨ ਭੋਜਨ ਸੁਖ ਸੂਦ।
0: ਬਿਰਧ ਭਇਆ ਉਪਰ ਸਾ ਸੈਨ, ਮੁਖੇ ਪਿਆਉ ਬੈਠ ਕੋ ਦੈਨ।
1: ਇਹ ਦੁਰਗਣ ਗੁਣ ਕਛੂ ਨਾ ਬੂਝੇ, ਬਖਸ਼ ਲਿਓ ਤੈ ਨਾਨਕ ਸੀਜੇ।
0: ਜੇ ਪ੍ਰਸਾਦ ਧਾਰ ਉਪਰ ਸੁਖ ਬਸ ਹੈ, ਸੁਤ ਭਰਾ ਮੀਤ ਬੰਤਾ ਸੰਗ ਹਸ ਹੈ।
1: ਪ੍ਰਸਾਦ ਪੀਵੇ ਸੀਤਲ ਜਲਾ, ਸੁਖਦਾਈ ਪਵਨ ਪਾਵਕ ਮੁਲਾ।
0: ਜੇ ਪ੍ਰਸਾਦ ਭੋਗੇ ਸਭ ਰਸਾ, ਸਗਲ ਸਮਗਰੀ ਸੰਗ ਸਾਥ ਦਸਾ।
1: ਇੰਨੇ ਹੱਥ ਪਾਵ ਕਰਨ ਨੇਤਰ ਰਸਨਾ, ਤਿਸੇ ਤਿਆਗ ਅਵਰ ਸੰਗ ਰਚਨਾ।
0: ਐਸੇ ਦੋਖ ਮੂੜ ਅੰਧ ਵਿਆਪੇ, ਨਾਨਕ ਕਾਢ ਲੇਹੋ ਪ੍ਰਭ ਆਪੇ।
1: ਆਦਿ ਅੰਤ ਜੋ ਰਾਖਣ ਹਾਰ, ਤਿਸੋ ਪ੍ਰੀਤ ਨ ਕਰੇ ਗਵਾਰ।
0: ਜਾ ਕੀ ਸੇਵਾ ਨਵ ਨਿਤ ਪਾਵੈ, ਤਾ ਸਿਉ ਮੂੜਾ ਮਨ ਨਹੀਂ ਲਾਵੈ।
1: ਠਾਕਰ ਸਾ ਸਦਾ ਹਜੂਰੇ, ਤਾਂ ਕੋ ਅੰਧਾ ਜਾਣਤ ਦੂਰੇ।
0: ਜਾ ਕੀ ਤੈਲ ਪਾਵੈ ਦਰਗਹਿ ਮਾਨ, ਤਿਸੇ ਬਸਾਰਾ ਮੂਹ ਦੇ ਜਾਨ।
1: ਸਦਾ ਸਦਾ ਇਹ ਪੂਲਣ ਹਾਰ, ਨਾਨਕ ਰਾਖਣ ਹਾਰ ਅਪਾਰ।
0: ਰਤਨ ਪਿਆ ਕੌਡੀ ਸੰਗ ਰਚੈ, ਸਾ ਸੋਲ ਝੂਠ ਸੰਗ ਮਚੈ।
1: ਜੋ ਸ਼ਰਨਾ ਸੋ ਅਸਤਰ ਕਰਮਾਨੇ, ਜੋ ਹੋਵਣ ਸੋ ਦੂਰ ਪਰਾਨੇ।
0: ਜੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ।
1: ਅੰਧਨ ਲੇਪ ਤਾਰੇ ਤੋਏ, ਗਰਦ ਪ੍ਰੀਤ ਪਸਮ ਸੰਗ ਹੋਏ।
0: ਅੰਧ ਕੂਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲੇਹੋ ਪ੍ਰਭ ਦਿਆਲ।
1: ਦੂਰ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ।
0: ਬਾਰ ਭੇਖ ਅੰਤਰ ਮਲ ਮਾਇਆ, ਸਭ ਸੁਨਾਹੀ ਕਛ ਕਰਾ ਛੁਪਾਇਆ।
1: ਬਾਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੇ ਲੋਭ ਸਵਾਨ।
0: ਅੰਤਰ ਯਗਨ ਬਾਹਰ

0: ਕਰ ਗਿਆ ਲਿਹੋ ਓਟ ਨਿਭਾਵੈ।
1: ਹਾਂ ਬਜ਼ਾਰ ਚ ਬੂਜੇ ਡੋਰਾ, ਨਿਸ ਕਹੀਏ ਤੋਂ ਸਮਝੇ ਪੂਰਾ।
0: ਕਹਾਂ ਬਿਸਨ ਪਦ ਗਾਵੈ ਗੁੰਗ, ਜਤਨ ਕਰੈ ਤੋ ਭੀ ਸੁਰ ਭੰਗ।
1: ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋ ਤੂੰ ਉਸ ਗਵਣ।
0: ਕਰਤਾਰ ਕਰੂ ਨਾਮੈ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਕਰੈ।
1: ਸੰਗ ਸਹਾਈ ਸੋ ਆਵੇ ਨਾ ਕੀਤ, ਜੋ ਬਰਾਈ ਤਾਂ ਸੋ ਪੀਤ।
0: ਬਲੂਆ ਕੀ ਗ੍ਰਹਿ ਭੀਤਰ ਬਸੈ, ਅਨੰਦ ਕੇਲ ਮਾਇਆ ਰੰਗ ਰਸੈ।
1: ਜਿਣ ਕਰ ਮਾਨੇ ਮਨੇ ਪ੍ਰਤੀਤ, ਕਾਲ ਨਾ ਆਵੇ ਮੂੜੇ ਚੀਤ।
0: ਵੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਧਰੋਹ।
1: ਕਿਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ।
0: ਤੂੰ ਠਾਕੁਰ ਤੁਮ ਪੈਰ ਦਾਸ, ਜਿਉ ਪਿੰਨ ਸਭ ਤੇਰੀ ਦਾਸ।
1: ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ।
0: ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ।
1: ਸਗਲ ਸੁਮਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੋ।

0: ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ।
1: ਅਗੰਤ ਸਾਹ ਆਪਣੀ ਦੇ ਰਾਸ, ਪਾਤ ਪੀਤ ਵਰਤਾ ਅੰਦੋ ਲਾਸ।
0: ਆਪਣੀ ਮਾਨ ਕੁਛ ਬਹੁਰ ਸਾਲੇ, ਅਗਿਆਨੀ ਮਨ ਰੋਸ ਕਰੇ।
1: ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨ ਹੋਵੈ।
0: ਜਿਸ ਕੀ ਵਸਤ ਤਿਸ ਆਗ

0: ਮਨ ਹਰਿ ਕੈ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ।
1: ਮਿਥਿਆ ਤਨ ਧਨ ਕਮ ਸੁਭਾਇਆ, ਮਿਥਿਆ ਹਉਮੈ ਮਮਤਾ ਮਾਇਆ।
0: ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ।
1: ਮਿਥਿਆ ਰਥ ਹਸਤੀ ਅਸ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੀ ਹਸਤਾ।
0: ਮਿਥਿਆ ਤ੍ਰੋਹ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ।
1: ਅਸਥਿਰ ਭਗਤ ਸਾਧ ਕੀ ਸਰਨ, ਨਾਨਕ ਜਪ ਜਪ ਜੀਵੈ।

0: ਬਾਸ ਲੀਤ ਬੇਕਾਰਾ
1: ਬਿਨ ਬੂਜੇ ਮਿਥਿਆ ਸਭ ਪਏ ਸਫਲ ਦੇਹ ਨਾਨਕ ਹਰ ਹਰ ਨਾਮ ਲਏ
0: ਬਿਰਥੀ ਸਾਵਤ ਕੀ ਆਰ ਜਾ ਸਾਚ ਬਿਨਾ ਕਹਿ ਹੋਵਤ ਸੂਚਾ
1: ਮਿੱਥਾ ਨਾਮ ਬਿਨਾ ਤਨ ਅੰਦ ਮੁਖਾਵਤ ਤਾਂ ਕਹਿ ਦੁਰਗੰਧ
0: ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਈ ਮੇਘ ਬਿਨਾ ਜਿਉਂ ਖੇਤੀ ਜਾਏ
1: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਦਾਮ
0: ਧਨ ਧਨ ਤੀ ਜਨ ਜੀ ਘਟ ਬਸਿਓ ਹਰ ਨਾਓ ਨਾਨਕ ਤਾਕੈ ਬਲ ਬਲ ਜਾਓ
1: ਰਹਿਤ ਅਵਰ ਕੁਛ ਅਵਰ ਕਮਾਵਤ।

0: ਨਾਨਕ ਜਾਪ ਜਪੇ ਜਪ ਸੋਏ,
1: ਆਪ ਜਪਾਏ ਜਪੈ ਸੋ ਲਾਓ, ਆਪ ਗਾਵਾਏ ਸੋ ਹਰ ਗੁਣ ਗਾਓ।
0: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਬਗਾਸ।
1: ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਾਤੀ ਉੱਤਮ ਹੋਏ।
0: ਕਰਮਣ ਦਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨ ਕਿਨਹੂੰ ਲਿਆ।

0: ਸਗਲੀ ਖੋਤ
1: ਸਾਧ ਕਾ ਸੰਗ ਮਿਟਾ ਅਪਮਾਨ ਸਾਧ ਕਾ ਸੰਗ ਪ੍ਰਗਟਾ ਸੁਗਿਆਨ
0: ਸਾਧ ਕਾ ਸੰਗ ਬਜੇ ਪਰਨੇਰਾ ਸਾਧ ਸੰਗ ਸਭ ਹੋਤ ਨਵੇਰਾ
1: ਸਾਧ ਕਾ ਸੰਗ ਪਾਏ ਨਾਮ ਰਤਨ ਸਾਧ ਕਾ ਸੰਗ ਇੱਕ ਉਪਰ ਜਤਨ
0: ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਮਾਏ ਸਮਾਣੀ
1: ਸਾਧ ਕਾ ਸੰਗ ਗੋਚਰ ਮਿਲਾ ਸਾਧ ਕਾ ਸੰਗ ਸਦਾ ਪ੍ਰਫੁਲਾ
0: ਸਾਧ ਕਾ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪਹੁੰਚਾ
1: ਸਾਧ ਸੰਗ ਹੋਏ ਸਭ ਕੀਨ ਸਾਧ ਕਾ ਸੰਗ ਮਨੋਹਰ ਬੈਨ
0: ਸਾਧ ਕਾ ਸੰਗ ਨਗਤ ਹੂਤ ਆਵੇ ਸਾਧ ਸੰਗ ਸਤ ਮਨ ਪਾਵੇ
1: ਸਾਧ ਕਾ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
0: ਸਾਧ ਸੰਗ ਦੁਸ਼ਮਨ ਸਾਮੀਤ ਸਾਧੂ ਕੇ ਸੰਗ ਮਹਾਪਨੀਤ
1: ਸਾਧ ਸੰਗ ਕਿਸਿਓ ਨਹੀਂ ਪੈਰ ਸਾਧ ਕਾ ਸੰਗ ਨਾ ਭੀਗਾ ਪੈਰ
0: ਸਾਧ ਕਾ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ
1: ਸਾਧ ਕਾ ਸੰਗ ਨਾਹੀ ਹੋ ਤਾਪ ਸਾਧ ਕਾ ਸੰਗ ਸਜਾ ਸਭ ਆਪ
0: ਆਪੇ ਜਾਣੇ ਸਾਧ ਵਡਾਈ ਨਾਨਕ ਸਾਧ ਪ੍ਰਭ ਬਨਿਆਈ
1: ਸਾਧ ਕਾ ਸੰਗ ਨਾ ਕਬੂ ਧਾਵੈ ਸਾਧ ਕਾ ਸੰਗ ਸਦਾ ਸੁਖ ਪਾਵੈ
0: ਸਾਧ ਸੰਗ ਬਸਤ ਗੋਚਰ ਲਹੇ ਸਾਧੂ ਕੇ ਸੰਗ ਅਜਰ ਸਹੇ
1: ਸਾਧ ਕਾ ਸੰਗ ਬਸੈ ਥਾਨ ਉੱਚਾ ਸਾਧੂ ਕੈ ਸੰਗ ਮਹਿਲ ਪਹੁੰਚਾ
0: ਸਾਧ ਸੰਗ ਦੜੇ ਸਭ ਧਰਮ ਸਾਧ ਕੇ ਸੰਗ ਕੇਵਲ ਪਾਰ ਬ੍ਰਹਮ
1: ਸਾਧ ਕੇ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਾ ਕੁਰਬਾਨ
0: ਸਾਧ ਕੇ ਸੰਗ ਸਭ ਕੁਲ ਧਾਰੇ ਸਾਧ ਸੰਗ ਸਾਜਨ ਮੀਤ ਕੁਟੁੰਬ ਨਸਤਰ
1: ਸਾਧੂ ਕਾ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
0: ਸਾਧ ਸੰਗ ਧਰਮ ਰਾਇ ਕਰ ਸੇਵਾ ਸਾਧ ਕੇ ਸੰਗ ਸੋਭਾ ਸੁਰ ਦੇਵਾ
1: ਸਾਧੂ ਕਾ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ
0: ਸਾਧ ਕੇ ਸੰਗ ਸਰਬ ਥਾਨ ਗਮ ਨਾਨਕ ਸਾਧ ਕੇ ਸੰਗ ਸਫਲ ਜਨਮ
1: ਸਾਧ ਕੇ ਸੰਗ ਨਹੀਂ ਕਛ ਕਾਲ ਦਰਸ਼ਨ ਭੇਟਤ ਹੋਤ ਨਿਹਾਲ
0: ਸਾਧਕ ਸੰਗ ਲੋਕਤ ਹਰੇ ਸਾਧਕ ਸੰਗ ਨਰਕ ਪਰ ਹਰੇ
1: ਸਾਧਕ ਸੰਗ ਕੀਹਾ ਉਹਾ ਸੁਹੇਲਾ ਸਾਧ ਸੰਗ ਵਿਚਰਤ ਹਰ ਮੇਲਾ।

0: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ,
1: ਬ੍ਰਹਮ ਗਿਆਨੀ ਕੈ ਨਾਹੀ ਅਪਮਾਨ,
2: ਬ੍ਰਹਮ ਗਿਆਨੀ ਉੱਚ ਤੇ ਉੱਚਾ, ਮਨ ਆਪਣੇ ਹੈ ਸਭ ਤੇ ਨੀਚਾ,
1: ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ,
2: ਬ੍ਰਹਮ ਗਿਆਨੀ ਸਗਲ ਕਿਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ,
1: ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ,
2: ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟੀ ਅੰਮ੍ਰਿਤ ਵਰਸੀ,
1: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ

0: ਬ੍ਰਹਮ ਗਿਆਨੀ ਬ੍ਰਹਮ ਕਾ ਪਿਤਾ, ਬ੍ਰਹਮ ਗਿਆਨੀ ਏਕ ਸੰਗ ਹਿਤਾ।
1: ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ,
0: ਬ੍ਰਹਮ ਗਿਆਨੀ ਜਿਸ

0: ਨਾਨਕ ਓ ਆਪਰਸ ਸਗਲ ਨਿਸਤਾਰ ਅਸ਼ਟਪਦੀ
1: ਮਿੱਥਿਆ ਨਹੀਂ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ
0: ਪਰ ਤੇਰਿਆ ਰੂਪ ਨਾ ਪਿਖੈ ਮਿੱਤਰ ਸਾਧ ਕੀ ਟਹਿਲ ਸੰਤ ਸੰਗ ਹੇਤ
1: ਨਾ ਸੁਨ ਕਹੂੰ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਪਿਆ ਪਰ ਹਰਾ ਮਨ ਕੀ ਵਾਸਨਾ ਮਨ ਤੇ ਤਰਾ
1: ਇੰਦਰੀ ਜਿਤ ਪੰਥ ਦੁਖ ਤੇ ਰਹਿਤ ਨਾਨਕ ਕੋਟ ਮਧੇ ਕੋ ਐਸਾ ਅਪਰਸ